0: Programming for Toronto's Chinese-speaking community can be heard 24 hours a day, Monday through Friday, every Saturday from 12 a.m. to 6 a.m., 11 a.m. to 10 p.m., 11 p.m. to 12 a.m., and every Sunday from 12 a.m. to 6 a.m., 12 p.m. to 10 p.m., 11 p.m. to 12 a.m. on AM 1430 CHKT Fairchild Radio.
1: This is AM 1430 CHKT Fairchild Radio, Toronto.
2: The following are programs for the international communities of Greater Toronto. Opinions and views expressed here do not necessarily represent those of this station.
3: Now, the East Indian Radio Sursangam program on AM 1430. CHKT, Fairchild Radio.
4: Please note that this is a repeat broadcast of a previously aired program. Any time-sensitive announcements cannot be deemed current. We hope you enjoy it.
5: Oh ho, aaj fir ni load milya.
6: Ki hoya?
5: Bas puch na, insurance confirmation ni aayi time te. Te hun fir ik din wait karni paini hai. Te bachiyan nu fir ni mil hona do din.
6: Oh ho, reh gaye na fir piche. Main sunya hai Sonic Insurance de Manas Pahuja ate Raman Vadaj. Te unna di team insurance confirmation bahut jaldi provide ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਅਹੂਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
7: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
8: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਆ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਆ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 825-760-0983 ਦੀ ਥੈਂਕ ਯੂ
9: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ

0: ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757। ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
1: ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
4: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
5: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
5: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
5: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
0: ਦੂਜੀ ਲੋਕੇਸ਼ਨ 117-7771 ਐਵੀਨਿਊ,
5: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
5: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
5: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222। अपने घर का दूजा ना आया सुकून ते कैनेडा च घर खरीदना एक वड्डी चुनौती।
5: घर खरीदने तो पहला इत्मीनान नाल किसी प्रोफेशनल दी सलाह जरूर लाओ।
0: वधिया घर खरीदना पैसे बचाने ने सिरदर्दी तो भी बचना ते याद कर लो एक नाम मनदीप सिंह गिल।
5: सिर्फ घर खरीदने ले ही नहीं बल्कि बेचना भी होवे ता बिल्कुल सही सलाह देणगे मनदीप सिंह गिल।
0: घर खरीदने ते वेचण लई मैक्सवेल सेंट्रल दे नाल काम करदे मनदीप सिंह गिल देणगे वधिया सलाह ते प्रोफेशनल सर्विस।
5: ਸਹਿਯੋਗ ਰਿਅਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਅਲਟਰ ਮਨਦੀਪ ਸਿੰਘ ਗਿੱਲ 403-617-1868।
1: ਰੋਡ ਤੇ ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ। ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
4: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208।
5: ਰੇਡੀਓ ਸਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਵੀਰਵਾਰ ਜੁਲਾਈ ਮਹੀਨੇ ਦੀ 9 ਤਰੀਕ ਸਨ 2026 ਸ਼ਾਮ ਦੇ 4:10 ਹੋ ਰਹੇ ਨੇ। ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ। 5 ਵਜੇ ਸਵਲੀਨ ਕੌਰ ਜੱਸੜ ਪ੍ਰੋਗਰਾਮ ਪੇਸ਼ ਕਰਨਗੇ। 8 ਵਜੇ ਇੱਕ ਵਿਸ਼ੇਸ਼ ਪ੍ਰੋਗਰਾਮ ਹੋਵੇਗਾ ਜਿਸ ਵਿੱਚ ਖਾਸ ਇੰਟਰਵਿਊ ਪੇਸ਼ ਕੀਤੀ ਜਾਵੇਗੀ। ਉਸ ਤੋਂ ਬਾਅਦ ਰਾਤ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਜੀ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਤੇ ਉਹਨਾਂ ਦਾ ਵੇਰਵਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਅੱਗੇ ਚੱਲ ਕੇ ਇੱਕ ਗੱਲਬਾਤ ਵੀ ਪੇਸ਼ ਕਰਨੀ ਹੈ, ਉਹਦੇ ਬਾਰੇ ਵੀ ਦੱਸਦੇ ਹਾਂ। ਲੇਕਿਨ ਜੋ 5 ਤੋਂ 6 ਵਜੇ ਵਾਲਾ ਪ੍ਰੋਗਰਾਮ ਹੈ ਜੀ, ਉਸ ਵਿੱਚ ਪੰਜਾਬੀ ਫਿਲਮਾਂ ਦੇ ਮਸ਼ਹੂਰ ਕਲਾਕਾਰ ਹਾਸਰਸ ਅਤੇ ਆਰਟਿਸਟ ਬੀਨੂ ਲੋਹਰਾ ਦੇ ਨਾਲ ਗੱਲਬਾਤ ਜਿਹੜੀ ਹੈ ਜੀ ਉਹ ਪੇਸ਼ ਕੀਤੀ ਜਾਵੇਗੀ। ਸੋ ਇਹ ਅੱਜ ਦੇ ਪ੍ਰੋਗਰਾਮ ਵਿੱਚ ਅਤੇ ਇਸ ਪ੍ਰੋਗਰਾਮ ਵਿੱਚ ਇੱਕ ਅਸੀਂ ਗੱਲਬਾਤ ਪੇਸ਼ ਕਰਨੀ ਹੈ ਜੀ ਸੁਖਵੀਰ ਗਰੇਵਾਲ ਹੋਰਾਂ ਦੇ ਨਾਲ, ਜੋ ਕਿ ਕੈਲਗਰੀ ਦੇ ਵਿੱਚ ਬੱਚਿਆਂ ਵਾਸਤੇ ਬਹੁਤ ਸਾਰੀਆਂ ਇਵੈਂਟਸ ਕਰਦੇ ਨੇ, ਕਰਵਾਉਂਦੇ ਨੇ। ਉਹਨਾਂ ਨਾਲ ਇਹ ਗੱਲਬਾਤ ਹੋਵੇਗੀ ਜੋ ਯੰਗਿਸਤਾਨ ਦਾ ਕੈਂਪ ਜੋ ਹਰ ਸਾਲ ਲੱਗਦਾ ਅਤੇ ਉਸ ਸੰਬੰਧ ਵਿੱਚ ਬੱਚਿਆਂ ਵੱਲੋਂ ਜੋ ਯੋਗਦਾਨ ਪਾਇਆ ਜਾਂਦਾ ਹੈ ਉਸ ਨੂੰ ਤਿਆਰ ਕਰਵਾਉਣ ਵਿੱਚ ਬਹੁਤ ਵੱਡਾ ਹਿੱਸਾ ਸੁਖਵੀਰ ਗਰੇਵਾਲ ਹੋਣਾ ਦਾ। ਕਿਵੇਂ ਕਿਸ ਤਰ੍ਹਾਂ ਪੰਜਾਬੀ ਲੈਂਗੁਏਜ, ਖੇਡਾਂ, ਹੋਰ ਕਲਚਰ ਨਾਲ ਜੁੜੀਆਂ ਚੀਜ਼ਾਂ, ਕਵਿਤਾਵਾਂ, ਇਹ ਸਭ ਕੁਝ ਐਕਟੀਵਿਟੀਜ਼ ਉਹ ਕੈਂਪ ਦੇ ਵਿੱਚ ਕਰਵਾਉਂਦੇ ਨੇ ਬੱਚਿਆਂ ਤੋਂ, ਅਤੇ ਬੱਚੇ ਬੜੇ ਜ਼ੋਰ ਸ਼ੋਰ ਨਾਲ ਉਸ ਕੈਂਪ ਦੇ ਵਿੱਚ ਹਿੱਸਾ ਵੀ ਲੈਂਦੇ ਨੇ। ਇਸ ਮੁਲਕ ਦੇ ਵਿੱਚ ਜ਼ਰੂਰਤ ਵੀ ਬਹੁਤ ਹੈ। ਸੋ ਉਹਨਾਂ ਨਾਲ ਇਹ ਗੱਲਬਾਤ ਹੈ ਕਿਉਂਕਿ ਕੈਂਪ ਜੋ ਗਰਮੀਆਂ ਵਾਲਾ ਜੀ ਸਮਰ ਕੈਂਪ ਹੈ ਉਹ ਆ ਰਿਹਾ ਅਤੇ ਉਸ ਸੰਬੰਧੀ ਜਾਣਕਾਰੀ ਭਰਪੂਰ ਹੈ ਗੱਲਬਾਤ, ਜਿਸ ਵਿੱਚ ਪੰਜਾਬੀ ਲੈਂਗੁਏਜ ਪ੍ਰਤੀ ਅਸੀਂ ਕੁਝ ਖਾਸ ਨੁਕਤਿਆਂ 'ਤੇ ਵਿਚਾਰ ਵੀ ਕਰਨੀ ਹੈ। ਇਸ ਤੋਂ ਇਲਾਵਾ ਅਸੀਂ ਆਉਣ ਵਾਲੇ ਦਿਨਾਂ ਵਿੱਚ ਪ੍ਰੋਗਰਾਮਾਂ ਦੇ ਵਿੱਚ ਜੋ ਯੰਗਿਸਤਾਨ ਦੇ ਬੱਚੇ ਨੇ ਉਹਨਾਂ ਦੀਆਂ ਪੇਸ਼ ਕੀਤੀਆਂ ਹੋਈਆਂ ਕੁਝ ਕਵਿਤਾਵਾਂ ਜੋ ਉਹ ਬੱਚੇ ਪੇਸ਼ ਕਰਦੇ ਨੇ ਅਤੇ ਕਿਸ ਤਰ੍ਹਾਂ ਕਿੰਨੇ ਜਜ਼ਬੇ ਨਾਲ ਕਿੰਨੇ ਵਧੀਆ ਤਰੀਕੇ ਨਾਲ ਉਹ ਬੋਲਦੇ ਨੇ ਉਹ ਵੀ ਤੁਹਾਡੇ ਲਈ ਵੰਨਗੀ ਅਸੀਂ ਪੇਸ਼ ਕਰਾਂਗੇ ਆਉਣ ਵਾਲੇ ਦਿਨਾਂ ਵਿੱਚ ਪ੍ਰੋਗਰਾਮਾਂ 'ਚ ਪੇਸ਼ ਕਰਦੇ ਰਹਾਂਗੇ। ਅਸੀਂ ਬੱਚਿਆਂ ਨੂੰ ਅਜੇ ਰਿਕਾਰਡ ਕਰ ਰਹੇ ਹਾਂ, ਸੋ ਜਦੋਂ ਉਹ ਰਿਕਾਰਡਿੰਗ ਸਾਡੀ ਮੁਕੰਮਲ ਹੋ ਜਾਂਦੀ ਹੈ ਜੀ ਅਤੇ ਫਿਰ ਅਸੀਂ ਉਸ ਵਿੱਚੋਂ ਕੰਟੀਨਿਊਸ ਬੇਸਿਸ 'ਤੇ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ। ਇਹ ਸਾਡੇ ਜਿਹੜੇ ਕੁਝ ਪ੍ਰੋਗਰਾਮ ਨੇ ਜੋ ਭਾਈਚਾਰੇ ਦੇ ਨਾਲ ਸਾਂਝ ਹੈ ਸਾਡੀ, ਉਸ ਦਾ ਇੱਕ ਨਮੂਨਾ ਹੈ ਜੀ। ਸੋ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਇਸ ਤੋਂ ਪਹਿਲਾਂ ਕਿ ਹੋਰ ਗੱਲਬਾਤ ਕਰੀਏ, ਜਿਹੜਾ ਮੌਸਮ ਦੀ ਗੱਲਬਾਤ ਕਰਨੀ ਬੜੀ ਜ਼ਰੂਰੀ ਹੁੰਦੀ ਹੈ।
6: ਸੋ ਮੌਸਮ ਦੀ ਗੱਲਬਾਤ ਇਹ ਹੈ ਜੀ ਕਿ ਗਰਮ ਮੌਸਮ ਹੈ 25 ਡਿਗਰੀ ਸੈਲਸੀਅਸ ਹੈ ਕੱਲ ਵੀ ਜਿਵੇਂ ਮੈਂ ਦੱਸਿਆ ਸੀ ਕਿ ਸਵੀਅਰ ਥੰਡਰ ਸਟੋਰਮ ਵਾਚ ਵੀ ਹੈ ਕਈ ਜਗ੍ਹਾ ਤੇ ਯੈਲੋ ਇਸ ਵੇਲੇ 25 ਡਿਗਰੀ ਸੈਲਸੀਅਸ ਹੈ ਤੇ ਰਾਤ ਨੂੰ 12 ਡਿਗਰੀ ਹੋ ਸਕਦਾ ਕੱਲ ਨੂੰ 27 ਤੇ 13 ਉਸ ਤੋਂ ਅਗਲੇ ਦਿਨ ਸਨਿਚਰਵਾਰ ਨੂੰ 29 ਡਿਗਰੀ ਸੈਲਸੀਅਸ ਤੇ ਐਤਵਾਰ ਨੂੰ 27 ਡਿਗਰੀ ਸੈਲਸੀਅਸ ਟੈਂਪਰੇਚਰ ਹੋਵੇਗਾ ਜੀ ਅਜਿਹਾ ਅਨੁਮਾਨ ਹੈ ਇਹ ਸਾਡੇ ਜੋ ਸ਼ਹਿਰ ਦਾ ਜਾਂ ਆਸ ਪਾਸ ਦਾ ਮੌਸਮ ਦਾ ਹਾਲ ਹੈ ਥੋੜੀ ਜਿਹੀ ਇੱਕ ਖਬਰ ਇਸ ਦੇ ਨਾਲ ਸੰਬੰਧਿਤ ਹੈ ਕਿ ਜੇ ਸਾਨੂੰ ਆਪਣੇ ਸ਼ਹਿਰ ਦਾ ਮੌਸਮ ਖੁਸ਼ਗਵਾਰ ਵਧੀਆ ਲੱਗਦਾ ਹੈ ਤੇ ਜ਼ਰੂਰੀ ਨਹੀਂ ਕਿ ਸਾਰੇ ਪਾਸੇ ਇਹੋ ਜਿਹਾ ਹੋਵੇ ਜੰਗਲੀ ਅੱਗਾਂ ਜੋ ਕੈਨੇਡਾ ਦੇ ਵਿੱਚ ਹਰ ਸਾਲ ਬਹੁਤ ਵੱਡੇ ਪੱਧਰ ਤੇ ਨੁਕਸਾਨ ਕਰਦੀਆਂ ਨੇ ਥੋੜੀ ਜਿਹੀ ਪਹਿਲਾਂ ਨਾਲੋਂ ਰਾਹਤ ਹੈ ਲੇਕਿਨ ਅਜੇ ਵੀ ਕਈ ਜਗ੍ਹਾ ਤੇ ਜੰਗਲੀ ਅੱਗਾਂ ਦਾ ਪ੍ਰਕੋਪ ਜਾਰੀ ਹੈ ਬ੍ਰਿਟਿਸ਼ ਕੋਲੰਬੀਆ ਵਿੱਚ ਕਈ ਜਗ੍ਹਾ ਤੇ ਖਾਲੀ ਕਰਵਾਉਣਾ ਪਿਆ ਹੈ ਇਲਾਕਿਆਂ ਨੂੰ ਇਸੇ ਤਰ੍ਹਾਂ ਕੇਂਦਰੀ ਅਲਬਰਟਾ ਦੇ ਵਿੱਚ ਟੋਰਨੇਡੋ ਤੇ ਨਾਲ ਹੋਏ ਨੁਕਸਾਨ ਦੀ ਖਬਰਾਂ ਵੀ ਨੇ ਤੇ ਬੜਾ ਭੈੜਾ ਤੂਫਾਨ ਆਇਆ ਇਹ ਵੀ ਖਬਰਾਂ ਨੇ ਇਹਦੀ ਡਿਟੇਲ ਕਰਾਂਗੇ ਅੱਗੇ ਚੱਲ ਕੇ ਸਾਂਝੀ ਲੇਕਿਨ ਹੁਣ ਜਿਹੜਾ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜੀਆਂ ਅੱਜ ਦੀਆਂ ਬਾਕੀ ਖਬਰਾਂ ਨੇ ਉਹਨਾਂ ਤੇ ਚਰਚਾ ਕਰੀਏ ਇਰਾਨ ਦੇ ਦੱਖਣੀ ਹਿੱਸੇ ਦੇ ਵਿੱਚ ਹਮਲੇ ਹੋਏ ਨੇ ਤੇ ਉਸ ਤੋਂ ਬਾਅਦ ਇਰਾਨ ਵੱਲੋਂ ਵੀ ਹਮਲੇ ਜਿਹੜੇ ਨੇ ਜੀ ਕੀਤੇ ਗਏ ਨੇ ਕਿੱਥੇ ਕਿੱਥੇ ਕਿਵੇਂ ਜੋ ਹੁਣ ਤੱਕ ਸਾਹਮਣੇ ਆਇਆ ਉਹਦੇ ਬਾਰੇ ਰਿਪੋਰਟ ਅਸੀਂ ਪੇਸ਼ ਕਰਾਂਗੇ ਮਾਰਕ ਕਾਰਨੀ ਸਾਊਦੀ ਅਰਬ ਦੇ ਵਿੱਚ ਜਾ ਕੇ ਕਹਿੰਦੇ ਨੇ ਕਿ ਦੂਸਰੇ ਮੁਲਕਾਂ ਨੂੰ ਭਾਸ਼ਣ ਝਾੜਨਾ ਇਨਇਫੈਕਟਿਵ ਹੈ ਕਾਰਗਰ ਨਹੀਂ ਹੈ ਉਹਨਾਂ ਨੇ ਅਜਿਹਾ ਕਿਉਂ ਕਿਹਾ ਕੰਜ਼ਰਵੇਟਿਵ ਪਾਰਟੀ ਕੋਲ ਸਾਲ ਦੇ ਸ਼ੁਰੂ ਦੇ ਵਿੱਚ $85 million ਦਾ ਰੈਵਨਿਊ ਸੀ 2025 ਦੇ ਵਿੱਚ ਪਰ 2025 ਦੇ ਵਿੱਚ ਜੋ ਸਮਾਪਤੀ ਹੋਈ $14 million ਦੇ ਘਾਟੇ ਨਾਲ ਹੋਈ ਇਹ ਪਿਛਲੇ ਸਾਲ ਦੇ ਅੰਕੜੇ ਨੇ ਪਾਰਟੀ ਨੇ ਇੰਨੇ ਵੱਡੇ ਖਰਚੇ ਕਿੱਥੇ ਕੀਤੇ ਇਹਦੇ ਬਾਰੇ ਚਰਚਾ ਕਰਾਂਗੇ ਕੁਛ ਹੋਰ ਖਬਰਾਂ ਨੇ ਜਿਸ ਦੇ ਵਿੱਚ ਇੱਕ ਰਿਪੋਰਟ ਹੈ ਕਿ ਕੁਛ ਇਹੋ ਜਿਹੀਆਂ ਟਰੱਕਿੰਗ ਦੀਆਂ ਕੰਪਨੀਆਂ ਨੇ ਜਿਨ੍ਹਾਂ ਦੇ ਬਾਰੇ ਇਹ ਕਿਹਾ ਗਿਆ ਸੀ ਕਿ ਇਹ ਅਨਸੇਫ ਨੇ ਪਰ ਉਹਨਾਂ ਨੂੰ ਟੈਂਪਰੇਰੀ ਫੋਰਨ ਵਰਕਰ ਰੱਖਣ ਦੀ ਇਜਾਜ਼ਤ ਦਿੱਤੀ ਗਈ ਅਨਸੇਫ ਕੰਪਨੀਆਂ ਨੂੰ ਕਿਵੇਂ ਮਿਲੀ ਇਜਾਜ਼ਤ ਇਸ ਦੇ ਬਾਰੇ ਇੱਕ ਰਿਪੋਰਟ ਪੇਸ਼ ਕਰਾਂਗੇ ਮੈਟਾ ਵੱਲੋਂ ਜੋ ਡਾਟਾ ਸੈਂਟਰ ਕੈਲਗਰੀ ਐਡਮਿੰਟਨ ਦੇ ਨਜ਼ਦੀਕ ਬਣਾਇਆ ਜਾ ਰਿਹਾ ਹੈ ਉਸਦੀ ਵਿਰੋਧਤਾ ਵੀ ਹੋਈ ਹੈ ਪਰ ਡੈਨੀਅਲ ਸਮਿਥ ਉਸ ਦੇ ਬਚਾਅ ਵਿੱਚ ਆਏ ਨੇ ਕੀ ਕਹਿੰਦੇ ਨੇ ਡੈਨੀਅਲ ਸਮਿਥ ਬਾਰੇ ਜਾਣਕਾਰੀ ਸਾਂਝੀ ਕਰਾਂਗੇ 63 ਸਾਲਾਂ ਦਾ ਪੰਜਾਬੀ ਅਮਰੀਕਾ ਦੇ ਵਿੱਚ ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਹੈ ਨਸ਼ਿਆਂ ਦੇ ਕੇਸ ਦੇ ਵਿੱਚ ਰਹਿਣ ਵਾਲਾ ਬ੍ਰੈਂਪਟਨ ਦਾ ਹੈ ਹੋਰ ਖਬਰਾਂ ਨੇ ਮਾਰਕੀਟ ਦੀ ਵੀ ਖਬਰ ਸਾਂਝੀ ਕਰਾਂਗੇ ਕੁਛ ਖੇਡ ਜਗਤ ਦੀਆਂ ਖਬਰਾਂ ਤੇ ਵੀ ਝਾਤ ਪਾਵਾਂਗੇ ਜੀ ਇਸ ਤੋਂ ਪਹਿਲਾਂ ਕਿ ਅੱਗੇ ਚੱਲੀਏ ਜਰਾ ਕੁ ਸਪੌਂਸਰਾਂ ਦੇ ਬਾਰੇ ਜਾਣਕਾਰੀ ਸਾਂਝੀ ਕਰ ਲਈਏ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਹੋਰਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਆਪ ਜੀ ਤੱਕ ਪਹੁੰਚ ਰਿਹਾ ਹੈ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਲੈਣ ਲਈ ਤੁਸੀਂ 587-832-1208 ਤੇ ਸੰਪਰਕ ਕਰ ਲਓ 587-832-1208 YYC ਹੋਮ ਕੇਅਰ ਤੋਂ ਵੀਰਪਾਲ ਕੌਰ ਟੱਟ ਹੋਰਾਂ ਦੀ ਕੰਪਨੀ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਬਿੱਲ ਸਰਕਾਰ ਨੂੰ ਭੇਜਣਗੇ ਇਹ ਵੀ YYC ਹੋਮ ਕੇਅਰ ਵਾਲੇ ਫੋਨ ਹੈ 825-760-0983 ਓਐਸਐਸ ਸਮਾਇਲ ਮੈਡੀਕਲ ਇਹ ਕਲੀਨਿਕ ਮੈਡੀਕਲ ਕਲੀਨਿਕ ਸਨਰਿਜ ਏਰੀਆ ਦੇ ਵਿੱਚ ਹੈ ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ ਐਕਸਪਰਟ ਡਾਕਟਰਸ ਦੀ ਇਹਨਾਂ ਕੋਲ ਟੀਮ ਹੈ ਕੋਈ ਅਪਾਇੰਟਮੈਂਟ ਦੀ ਲੋੜ ਨਹੀਂ ਹੈ 587-617-4496 5876174696 ਫੋਨ ਨੰਬਰ ਹੈ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਗੌਰਵ ਸ਼ਰਮਾ ਹੋਰਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 403-903-6657 ਤੇ 403-903-6757 ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਤੇ ਸੁਪਰਵੀਜ਼ਾ ਇੰਸ਼ੋਰੈਂਸ ਕਰਦੇ ਨੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ 403-404-3500 403-403-5500 ਮਦਰ ਇੰਡੀਆ ਰੈਸਟੋਰੈਂਟ ਜਿੱਥੇ ਕਿ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ ਤੇ ਮਦਰ ਇੰਡੀਆ ਰੈਸਟੋਰੈਂਟ ਜੋ ਕਿ ਨਾਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਹੈ ਇਹਨਾਂ ਕੋਲ ਸਵੇਰ ਦੇ 10 ਵਜੇ ਤੋਂ ਸ਼ਾਮ ਦੇ 4 ਵਜੇ ਤੱਕ 40 ਤੋਂ ਬਾਅਦ ਆਈਟਮ ਦਾ ਬਫੇ ਲੱਗਦਾ ਸਿਟੀ ਸਟੇਪ ਲੈਂਡਿੰਗ ਦੇ ਵਿੱਚ ਹੈ ਜੀ ਮਦਰ ਇੰਡੀਆ ਰੈਸਟੋਰੈਂਟ ਨਾਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਫੋਨ 403-936-7077 24 ਘੰਟੇ 7 ਦਿਨ ਖੁੱਲ੍ਹਦੇ ਨੇ ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਦੇ ਵਿੱਚ ਲੋਕੇਟਡ ਪਿਕਸਲ ਫੋਟੋ ਸਟੂਡੀਓ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ ਆਪ ਜੀ ਨੂੰ ਬਣਾ ਕੇ ਦੇਣਗੇ ਤੇ ਤੁਸੀਂ ਉਹਨਾਂ ਕੋਲੋਂ ਪਾਸਪੋਰਟ ਫੋਟੋ ਦੇ ਨਾਲ ਨਾਲ ਬਿਜ਼ਨਸ ਹੈਡਸ਼ਾਟਸ ਫੈਮਿਲੀ ਫੋਟੋ ਬੱਚਿਆਂ ਦੀਆਂ ਫੋਟੋ ਤੇ ਪੋਰਟਰੇਟਸ ਵੀ ਬਣਵਾ ਸਕਦੇ ਹੋ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਬਹੁਤ ਹਾਈ ਕੁਆਲਿਟੀ ਦੇ ਵਿੱਚ ਆਪ ਜੀ ਨੂੰ ਪਿਕਚਰਸ ਦੇਣਗੇ ਜੀ ਤੇ ਆਓ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਜਰਾ ਮਾਰਕੀਟ ਦੀ ਕਰ ਲਈਏ ਕੱਚੇ ਤੇਲ ਦੀਆਂ ਕੀਮਤਾਂ ਫੇਰ ਥੋੜੀਆਂ ਗਿਰਾਵਟ ਵੱਲ ਨੂੰ ਨੇ $75 ਦੇ ਲਾਗੇ ਬ੍ਰੈਂਟ ਕਰੂਡ $75-76 ਦੇ ਲਾਗੇ ਟਰੇਡ ਹੋ ਰਿਹਾ $71-72 ਪ੍ਰਤੀ ਬੈਰਲ ਦੇ ਲਾਗੇ WTI ਕਰੂਡ ਆਇਲ ਜਿਹੜਾ ਹੈ ਜੀ ਉਹ ਟਰੇਡ ਹੋ ਰਿਹਾ ਕਰੰਸੀ ਦੀ ਗੱਲ ਕਰੀਏ ਤਾਂ ਇੱਕ ਅਮਰੀਕਨ ਦੇ ਮੁਕਾਬਲੇ ਤੁਹਾਨੂੰ ਅੱਜ $1.41 ਕੈਨੇਡੀਅਨ ਮਿਲਣਗੇ ਜੇ ਇੱਕ ਕੈਨੇਡੀਅਨ ਤੁਹਾਡੇ ਕੋਲ ਹੈ ਤਾਂ ਤੁਹਾਨੂੰ 70 ਸੈਂਟ ਅਮਰੀਕਨ ਮਿਲ ਸਕਦੇ ਨੇ ਇੱਕ ਅਮਰੀਕਨ ਦੇ ਮੁਕਾਬਲੇ ₹95.39 ਇੰਡੀਆ ਦੇ ਤੇ ਇੱਕ ਕੈਨੇਡੀਅਨ ਦੇ ਮੁਕਾਬਲੇ ₹67.32 ਕੈਨੇਡੀਅਨ ਡਾਲਰ ਦੇ $1 ਦੇ ਬਰਾਬਰ ਜਿਹੜੇ ਨੇ ₹67.32 ਤੁਹਾਨੂੰ ਮਿਲ ਜਾਣਗੇ ਜੀ ਇਹ ਮਾਰਕੀਟ ਨਾਲ ਸੰਬੰਧਿਤ ਇਨਫੋਰਮੇਸ਼ਨ ਜਿਹੜੀ ਮੌਸਮ ਦੀ ਮੈਂ ਗੱਲ ਕਰ ਰਿਹਾ ਸੀ ਕਿ ਕੇਂਦਰੀ ਅਲਬਰਟਾ ਦੇ ਵਿੱਚ ਇਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਨੇ ਇੱਕ ਵੈਦਰ ਜਿਹੜੀ ਸਮਰੀ ਪੋਸਟ ਕੀਤੀ ਹੈ ਉਸ ਵਿੱਚ ਪਤਾ ਲੱਗਦਾ ਹੈ ਕਿ 2 ਜਗ੍ਹਾ ਤੇ ਟੋਰਨੇਡੋ ਨੋਟ ਕੀਤੇ ਗਏ ਟੱਚ ਡਾਊਨ ਕੀਤਾ 3 ਲੋਕ ਜ਼ਖਮੀ ਹੋਏ ਨੇ ਤੇ ਈਸਟ ਸੈਂਟਰਲ ਅਲਬਰਟਾ ਦੇ ਵਿੱਚ ਇਹ ਤੇਜ਼ ਤੂਫਾਨ ਆਇਆ ਜਿਸ ਨੇ ਥੋੜੇ ਜਿਹੇ ਇਲਾਕੇ ਦੇ ਵਿੱਚ ਬੜੀ ਤਬਾਹੀ ਮਚਾਈ ਤੇ ਕਲੀਨ ਅਪ ਹੁਣ ਕੀਤਾ ਜਾ ਰਿਹਾ ਤੇ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਅਲਬਰਟਾ ਈਸਟਰਨ ਅਲਬਰਟਾ ਤੇ ਐਜਰਟਨ ਇੱਕ ਪ੍ਰੋਵਿੰਸ਼ੀਅਲ ਪਾਰਕ ਦੇ ਨੇੜੇ ਏਰੀਆ ਹੈ ਜਿੱਥੇ 2 ਵੱਖਰੇ ਵੱਖਰੇ ਟਰਨੇਡੋ ਰਿਕਾਰਡ ਕੀਤੇ ਗਏ ਸੋ RCMP ਵੀ ਇਸ ਵਿੱਚ ਇਨਵੋਲਵ ਹੋਈ ਉਹਨਾਂ ਦੀ ਸਪੋਕਸਪਰਸਨ ਕਾਂਸਟੇਬਲ ਸੈਂਡਰਾ ਗ੍ਰੇਗਰ ਨੇ ਦੱਸਿਆ ਕਿ ਸਾਰੇ ਜਿਹੜੇ ਨੇ ਤਕਰੀਬਨ ਉਹਨਾਂ ਨੂੰ ਉਹਨਾਂ ਦੀ ਗਿਣਤੀ ਹੋ ਗਈ ਹੈ ਤੇ ਲੱਗਦਾ ਹੈ ਕਿ ਸਭ ਸੇਫ ਨੇ ਕੋਈ ਇਹੋ ਜਿਹੀ ਗੱਲ ਨਹੀਂ ਹੈ ਅਲਬਰਟਾ ਤੇ ਸਸਕੈਚੂਨ ਦੇ ਬਾਰਡਰ ਤੇ ਇੱਕ ਦਿਲਬੈਰੀ ਲੇਕ ਪ੍ਰੋਵਿੰਸ਼ੀਅਲ ਪਾਰਕ ਹੈ ਉੱਥੇ ਇਹ ਤੂਫਾਨ ਆਇਆ ਦੱਸਿਆ ਜਾਂਦਾ ਹੈ ਜੀ ਤੇ ਸਟੋਰਮ ਡਿਵੈਲਪ ਹੋਇਆ ਸੀ ਤਕਰੀਬਨ ਸ਼ਾਮ ਨੂੰ 7:23 ਤੇ ਸੋ ਤਸਵੀਰਾਂ ਉੱਥੇ ਦੀਆਂ ਆਈਆਂ ਨੇ ਕਈ ਜਗ੍ਹਾ ਤੇ ਗੱਡੀਆਂ ਪਲਟੀਆਂ ਪਈਆਂ ਨੇ ਘਰ ਜਿਹੜੇ ਨੇ ਤਹਿਸ ਨਹਿਸ ਹੋ ਗਏ ਨੇ ਸੋ ਇਹ ਫਨਲ ਕਲਾਊਡ ਜਿਹੜੇ ਟੋਰਨੇਡੋ ਪੈਦਾ ਕਰਦੇ ਨੇ ਉਹ ਦੇਖਿਆ ਗਿਆ ਜੀ ਖੈਰ ਇਹ ਕੁਦਰਤੀ ਆਫਤਾਂ ਨੇ ਕੁਦਰਤੀ ਇਸ ਵਿੱਚ ਜੋ ਜੋ ਚੀਜ਼ਾਂ ਉਪਜਦੀਆਂ ਨੇ ਉਹਨਾਂ ਦੇ ਬਾਰੇ ਅਸੀਂ ਚਰਚਾ ਕਰਦੇ ਰਹਿੰਦੇ ਲੇਕਿਨ ਕੁਛ ਇਨਸਾਨ ਦੀਆਂ ਆਪਣੀਆਂ ਸਹੇੜੀਆਂ ਹੋਈਆਂ ਨੇ ਜਿਨ੍ਹਾਂ ਵਿੱਚੋਂ ਇੱਕ ਸਭ ਤੋਂ ਵੱਡੀ ਇਗਜ਼ਾਮਪਲ ਇਸ ਵੇਲੇ ਹੈ ਜੀ ਮਿਡਲ ਈਸਟ ਦੀ ਜੰਗ USA ਤੇ ਇਰਾਨ ਵੱਲੋਂ ਇੱਕ ਦੂਸਰੇ ਤੇ ਦਵੱਲੇ ਹਮਲੇ ਕੀਤੇ ਗਏ ਨੇ ਤੇ ਇਹ ਵੀ ਹੈ ਕਿ ਇਹਨਾਂ ਹਮਲਿਆਂ ਦੇ ਵਿੱਚ ਨੁਕਸਾਨ ਵੀ ਕਾਫੀ ਹੋਇਆ ਅਮਰੀਕਾ ਵਾਲੇ ਤਾਂ ਕਹਿੰਦੇ ਨੇ ਕਿ ਸਟੇਟ ਆਫ ਫਾਰਮੂਜ਼ ਦੇ ਲਾਗੇ ਇਰਾਨ ਦੇ 90 ਮਿਲਟਰੀ ਟਿਕਾਣਿਆਂ ਤੇ ਹਮਲੇ ਕੀਤੇ ਗਏ ਨੇ ਤੇ ਇਰਾਨ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਪਿਛਲੇ 2 ਦਿਨਾਂ ਦੇ ਵਿੱਚ 14 ਵਿਅਕਤੀ ਮਾਰੇ ਗਏ ਨੇ ਇੱਕ ਬਹੁਤ ਉੱਚਾ ਟਾਵਰ ਹੈ ਜਿਸ ਵਿੱਚ ਬਿਲਡਿੰਗ ਹੈ ਚਾਬਹਾਰ ਦੇ ਵਿੱਚ ਜੋ ਕਿ ਬੰਦਰਗਾਹ ਦਾ ਸ਼ਹਿਰ ਹੈ ਉੱਥੇ ਇੱਕ ਕੰਟਰੋਲ ਟਾਵਰ ਨੂੰ ਨੁਕਸਾਨ ਹੋਇਆ ਜਿਹੜਾ ਹੈ ਉਹ ਵੀਡੀਓ ਵਿੱਚ ਫੋਟੋਆਂ ਵਿੱਚ ਸਾਫ਼ ਦਿਸ ਰਿਹਾ ਸਟੇਟ ਮੀਡੀਆ ਨੇ ਇਹ ਵੀ ਦੱਸਿਆ ਕਿ ਇੱਕ ਨਿਊਕਲੀਅਰ ਪਾਵਰ ਪਲਾਂਟ ਤੇ ਵੀ ਹਮਲਾ ਕੀਤਾ ਗਿਆ ਤੇ USA ਨੇ ਇਸ ਲੇਟੈਸਟ ਸਟ੍ਰਾਈਕ ਦੇ ਬਾਰੇ ਹੋਰ ਕੁਛ ਨਹੀਂ ਦੱਸਿਆ ਇਰਾਨ ਨੇ ਇਹ ਕਿਹਾ ਕਿ USA ਦੇ ਜਿਹੜੇ ਐਸੈਟਸ ਨੇ ਕੁਵੈਤ ਬਹਿਰੀਨ ਕਤਰ ਦੇ ਵਿੱਚ ਉਹਨਾਂ ਨੂੰ ਅਸੀਂ ਨਿਸ਼ਾਨਾ ਬਣਾਇਆ ਤੇ ਕੁਵੈਤ ਦੇ ਜਾਰਡਨ ਇਰਾਕ ਸਟੇਟ ਲਿੰਕ ਮੀਡੀਆ ਦੇ ਦੱਸਣ ਮੁਤਾਬਕ ਇਹ ਹਮਲੇ ਹੋਏ ਨੇ ਇਰਾਨ ਵੱਲੋਂ ਕੁਵੈਤ ਬਹਿਰੀਨ ਤੇ ਕਤਰ ਦੇ ਵਿੱਚ ਤੇ ਇਰਾਨ ਦੇ ਸਾਬਕਾ ਸੁਪਰੀਮ ਲੀਡਰ ਆਇਤੁੱਲਾ ਅਲੀ ਖਾਮਨੇਈ ਦੇ ਬਰੀਅਲ ਸਾਈਟ ਤੇ ਹਜ਼ਾਰਾਂ ਲੋਕ ਸੈਂਕੜੇ ਲੋਕ ਜਿਹੜੇ ਨੇ ਉਹ ਕਤਰ ਹੋ ਚੁੱਕੇ ਨੇ ਤੇ 6 ਦਿਨਾਂ ਦੇ ਵਿੱਚ ਫਿਊਨਰਲ ਇਵੈਂਟਸ ਜਿਹੜੀਆਂ ਨੇ ਹੋਣ ਜਾ ਰਹੀਆਂ ਨੇ ਸੋ ਇਸ ਵੇਲੇ ਕੋਈ ਵਧੀਆ ਹਾਲਾਤ ਨਹੀਂ ਹੈਗੇ ਮਿਡਲ ਈਸਟ ਦੇ ਵਿੱਚ ਤੇ ਜੇ ਦੇਖਿਆ ਜਾਵੇ ਤਾਂ ਇਹਨਾਂ ਦਾ ਕੋਈ ਨਿੜ ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਰਿਜ਼ਲਟ ਨਿਕਲਣ ਦਾ ਕੋਈ ਸਾਨੂੰ ਤਰੀਕਾ ਵੀ ਨਜ਼ਰ ਨਹੀਂ ਆ ਰਿਹਾ ਕੋਈ ਜਿਹੜਾ ਐਂਡ ਨਹੀਂ ਦੱਸਿਆ ਗਿਆ ਇਹਦੇ ਵਿੱਚ ਕਿ ਇਹ ਕਦੋਂ ਖਤਮ ਹੋਵੇਗਾ ਸਾਰਾ ਕੁਛ ਸੋ ਹਾਲ ਦੀ ਘੜੀ ਹਾਲਾਤ ਇੱਕ ਕਿਸਮ ਦੇ ਅਸੀਂ ਕਹਿ ਸਕਦੇ ਹਾਂ ਕਿ ਵਿਗੜੇ ਹੀ ਹੋਏ ਨੇ ਮਿਡਲ ਈਸਟ ਦੇ ਵਿੱਚ ਅਤੇ ਸਟੇਟ ਆਫ ਫਾਰਮੋਜ਼ ਦਾ ਡਿਸਪਿਊਟ ਜਿਹੜਾ ਸ਼ੁਰੂ ਹੋਇਆ ਕੁਛ ਵਿਹੜਿਆਂ ਅਤੇ ਹਮਲੇ ਤੋਂ ਬਾਅਦ ਜੋ ਅਮਰੀਕਾ ਵਾਲਿਆਂ ਵੱਲੋਂ ਦੱਸਿਆ ਜਾ ਰਿਹਾ ਅਤੇ ਇਸ ਤੋਂ ਬਾਅਦ ਹੀ ਸਾਰੇ ਹਾਲਾਤ ਜਿਹੜੇ ਨੇ ਇਸ ਤਰ੍ਹਾਂ ਪੈਦਾ ਹੋਏ ਨੇ। ਉਧਰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਸਾਊਦੀ ਅਰਬ ਦੇ ਵਿੱਚ ਵਿਜ਼ਿਟ ਕਰ ਰਹੇ ਨੇ ਅਤੇ ਪਹਿਲਾ ਸਟੇਟ ਵਿਜ਼ਿਟ ਹੈ ਤਕਰੀਬਨ 25 ਸਾਲਾਂ ਦੇ ਵਿੱਚ ਓਟਵਾ ਅਤੇ ਰਿਆਤ ਦੇ ਦਰਮਿਆਨ ਅਤੇ ਉੱਥੇ ਐਨਰਜੀ ਨਾਲ ਅਤੇ ਮਾਈਨਿੰਗ ਨਾਲ ਸੰਬੰਧਿਤ ਕੁਛ ਵਿਚਾਰਾਂ ਹੋਈਆਂ ਨੇ। ਕਾਰਨੀ ਵੀਰਵਾਰ ਨੂੰ ਆਏ ਸੀ ਅਤੇ ਕਿਉਂਕਿ ਨਾਟੋ ਦੇ ਵਿੱਚ ਰਕੀਏ ਦੇ ਵਿੱਚ ਸਮਿਟ ਹੋ ਰਿਹਾ ਸੀ ਨਾਟੋ ਸਮਿਟ ਅਤੇ ਟਰੇਡ ਰਿਲੇਸ਼ਨਸ਼ਿਪ ਜਿਹੜੇ ਨੇ ਡਿਵਰਸੀਫਾਈ ਕਰਨ ਦੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ ਨੇ ਕਿਉਂਕਿ ਡੋਨਲਡ ਟਰੰਪ ਬਹੁਤ ਸਖਤੀ ਵਰਤ ਰਹੇ ਨੇ ਕੈਨੇਡਾ 'ਤੇ। ਇਸ ਵਿਜ਼ਿਟ ਦੇ ਵਿੱਚ ਐਗਰੀਮੈਂਟਸ ਹੋਏ ਨੇ ਜਿਸ ਵਿੱਚ ਮਾਈਨਿੰਗ, ਐਨਰਜੀ, ਆਰਟੀਫਿਸ਼ਲ ਇੰਟੈਲੀਜੈਂਸ 'ਤੇ ਵਿਚਾਰ ਚਰਚਾ ਹੋਈਆਂ ਨੇ ਅਤੇ ਇਹਦੇ ਬਾਰੇ ਮੁੱਢਲੀਆਂ ਗੱਲਾਂ ਬਾਤਾਂ ਹੋ ਗਈਆਂ ਨੇ ਅਤੇ ਮਾਰਕ ਕਾਰਨੀ ਦੇ ਆਫਿਸ, ਪ੍ਰਧਾਨ ਮੰਤਰੀ ਦੇ ਆਫਿਸ ਦਾ ਕਹਿਣਾ ਕਿ ਅਗਲੇ ਸਾਲ ਇਹਨਾਂ ਨੂੰ ਫਾਈਨਲ ਕੀਤਾ ਜਾਵੇਗਾ। ਦੋਵਾਂ ਦੇਸ਼ਾਂ ਨੇ ਕੁਛ ਮੈਮੋਰੈਂਡਮ ਆਫ ਅੰਡਰਸਟੈਂਡਿੰਗ 'ਤੇ ਸਾਈਨ ਵੀ ਕੀਤੇ ਨੇ। 13 ਨਵੇਂ ਸਮਝੌਤੇ ਨੇ ਹੈਲਥ ਦੇ, ਡਿਫੈਂਸ ਦੇ ਵੀ ਹੋਏ ਨੇ ਅਤੇ ਸਮਝੌਤਿਆਂ ਦੀ ਕੁੱਲ ਕੀਮਤ $1 ਬਿਲੀਅਨ ਤੋਂ ਵੱਧ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ। ਇਹਨਾਂ ਐਗਰੀਮੈਂਟਸ ਦੇ ਵਿੱਚ ਕੈਨੇਡੀਅਨ ਕੰਪਨੀਆਂ ਨੂੰ ਮਾਈਨਿੰਗ ਅਤੇ ਕਲੀਨ ਐਨਰਜੀ ਪ੍ਰੋਜੈਕਟ ਜਿਹੜੇ ਨੇ ਸਾਊਦੀ ਅਰੇਬੀਆ ਦੇ ਵਿੱਚ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਜਾ ਸਕੇਗੀ। ਇਹ ਸਾਰੀਆਂ ਗੱਲਾਂ ਹੋਈਆਂ ਨੇ ਅਤੇ ਨਾਲ ਦੀ ਨਾਲ ਕਾਰਨੀ ਦੇ ਆਫਿਸ ਵੱਲੋਂ ਇਹ ਵੀ ਕਿਹਾ ਗਿਆ ਕਿ ਕੈਨੇਡਾ ਦੇ ਪੈਨਸ਼ਨ ਫੰਡ ਜਿਹੜੇ CPP ਹੈ ਇਹਨਾਂ ਦੀ ਫੋਰਨ ਦੇ ਵਿੱਚ ਬਹੁਤ ਜਗ੍ਹਾ ਇਨਵੈਸਟਮੈਂਟ ਹੈ ਅਤੇ ਉੱਧਰ ਨੂੰ ਵੀ ਅਸੀਂ ਸੋਚਾਂਗੇ ਕਿ ਉਹਨਾਂ ਦਾ ਡੈਲੀਗੇਸ਼ਨ ਇੱਥੇ ਲਿਆਵਾਂਗੇ ਅਤੇ ਉਹ ਦੱਸਣਗੇ ਕਿ ਕੀ ਸਾਊਦੀ ਦੇ ਵਿੱਚ ਵੀ ਕੁਛ ਸਾਡੇ ਨਾਲ ਸਮਝੌਤੇ ਦੇ ਤਹਿਤ ਕੁਛ ਗੱਲਬਾਤ ਹੋ ਸਕਦੀ ਹੈ ਅਤੇ ਅਸੀਂ CPP ਦਾ ਪੈਸਾ ਇੱਥੇ ਇਨਵੈਸਟ ਕਰ ਸਕਦੇ ਹਾਂ। ਖੈਰ ਇੱਕ ਪਾਸੇ ਸਮਝੌਤੇ ਨੇ, ਦੂਸਰੇ ਪਾਸੇ ਜਿਹੜੇ ਸਵਾਲ ਇਹ ਸੀ ਕਿ ਸਾਊਦੀ ਅਰਬ 'ਤੇ ਸਵਾਲ ਉੱਠਦੇ ਸੀ ਕਿ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੁੰਦੀ ਹੈ ਅਤੇ ਇਸ ਤੋਂ ਪਹਿਲਾਂ ਇੱਕ ਪੱਤਰਕਾਰ ਮਾਰੇ ਗਏ ਸੀ ਜਿਨ੍ਹਾਂ ਦੇ ਬਾਰੇ ਸਮੇਂ ਸਮੇਂ 'ਤੇ ਰੌਲਾ ਪੈਂਦਾ ਰਹਿੰਦਾ ਹੈ, ਪਰ ਜਦੋਂ ਹਿਊਮਨ ਰਾਈਟਸ ਦੇ ਮੁੱਦੇ ਦੀ ਗੱਲ ਆਈ ਤਾਂ ਮਾਰਕ ਕਾਰਨੀ ਹੋਰਾਂ ਨੇ ਜਵਾਬ ਦਿੱਤਾ ਕਿ ਜਦੋਂ ਮਨੁੱਖੀ ਅਧਿਕਾਰਾਂ ਦੀ ਗੱਲ ਆਉਂਦੀ ਹੈ ਅਤੇ ਦੂਸਰੇ ਮੁਲਕਾਂ ਨੂੰ ਭਾਸ਼ਣ ਦੇਣਾ ਇਨਫੈਕਟਿਵ ਸਟ੍ਰੈਟਜੀ ਹੈ, ਇਹਦਾ ਕੋਈ ਫਾਇਦਾ ਨਹੀਂ ਹੁੰਦਾ, ਇਹ ਕੋਈ ਚੰਗੀ ਨੀਤੀ ਨਹੀਂ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਸਾਊਦੀ ਅਰੇਬੀਆ ਦੇ ਵਿੱਚ ਉਹਨਾਂ ਨੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਨਾਲ ਮੀਟਿੰਗ ਤੋਂ ਬਾਅਦ ਇਹ ਗੱਲ ਕਹੀ। ਸੋ ਉਹ ਕਹਿੰਦੇ ਨੇ ਕਿ ਦੂਸਰੇ ਮੁਲਕਾਂ ਨੂੰ ਭਾਸ਼ਣ ਦੇਣਾ ਸੈਟਿਸਫਾਈਂਗ ਹੋ ਸਕਦਾ ਪਰ ਇਨਫੈਕਟਿਵ ਹੈ, ਇਸਦਾ ਕੋਈ ਅਸਰ ਨਹੀਂ ਹੁੰਦਾ। ਸੋ ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਜਿਹੜੀਆਂ ਮੁੱਦਿਆਂ 'ਤੇ ਕੁਛ ਹਿਊਮਨ ਰਾਈਟਸ ਦੇ ਜੋ ਐਗਰੀਮੈਂਟਸ ਨਹੀਂ ਹੈਗੇ ਸਾਊਦੀ ਅਰਬ ਦੇ ਨਾਲ, ਕੀ ਉਹਨਾਂ ਨਾਲੋਂ ਬਿਜ਼ਨਸ ਅਤੇ ਇਕੋਨਮੀ ਜ਼ਿਆਦਾ ਜ਼ਰੂਰੀ ਹੈ। ਉਦੋਂ ਉਹਨਾਂ ਨੇ ਇਹ ਜਿਹੜਾ ਸੀ ਜਵਾਬ ਦਿੱਤਾ। ਬਿਨ ਸਲਮਾਨ ਨੂੰ ਸਾਊਦੀ ਅਰਬ ਦੇ ਵਿੱਚ ਵੀਰਵਾਰ ਨੂੰ ਉਹ ਮਿਲੇ ਅਤੇ ਜਿਵੇਂ ਪਹਿਲਾਂ ਦੱਸਿਆ ਕਿ ਵਪਾਰਕ ਸੰਬੰਧਾਂ ਨੂੰ ਅਤੇ ਹੋਰ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਚਰਚਾਵਾਂ ਜਿਹੜੀਆਂ ਨੇ ਉਹ ਹੋਈਆਂ ਨੇ। ਵਾਪਸ ਕੈਨੇਡਾ ਦੀ ਗੱਲ ਕਰਦੇ ਲੇਕਿਨ ਉਸ ਤੋਂ ਪਹਿਲਾਂ ਥੋੜ੍ਹੀ ਜਿਹੀ ਖੇਡ ਜਗਤ ਦੀ ਕਰ ਲਈ ਹੈ ਜੀ। ਫੀਫਾ ਦੇ ਵਿੱਚ ਅੱਜ ਜੋ ਕੁਆਟਰ ਫਾਈਨਲ ਸੀਗਾ ਜੀ, ਉਸਦੇ ਪਹਿਲੇ ਕੁਆਟਰ ਫਾਈਨਲ ਦੇ ਵਿੱਚ ਫਰਾਂਸ ਨੇ ਮੋਰਾਕੋ ਨੂੰ 2-0 ਨਾਲ ਹਰਾ ਦਿੱਤਾ ਮੰਬਾਪੇ ਵੱਲੋਂ 60ਵੇਂ ਮਿੰਟ ਦੇ ਵਿੱਚ ਅਤੇ ਓਸਮੇਨ ਵੱਲੋਂ 66ਵੇਂ ਮਿੰਟ ਦੇ ਵਿੱਚ ਗੋਲ ਕਰਕੇ ਫਰਾਂਸ ਨੂੰ ਇਹ 2-0 ਦੀ ਲੀਡ ਦਿਵਾਉਣ ਦੇ ਵਿੱਚ ਮਦਦ ਕੀਤੀ ਗਈ ਅਤੇ ਹੁਣ ਅਗਲਾ ਮੁਕਾਬਲਾ ਫਰਾਂਸ ਦਾ ਸਪੇਨ ਅਤੇ ਬੈਲਜੀਅਮ ਵਿਚਕਾਰ ਹੋਣ ਵਾਲੇ ਮੈਚ ਵਿੱਚੋਂ ਜੇਤੂ ਟੀਮ ਨਾਲ ਹੋਵੇਗਾ। ਦੂਸਰੇ ਜਿਹੜੇ ਦੋ ਕੁਆਟਰ ਫਾਈਨਲ ਨੇ ਨਾਰਵੇ ਅਤੇ ਇੰਗਲੈਂਡ ਅਤੇ ਅਰਜਨਟੀਨਾ ਅਤੇ ਸਵਿਟਜ਼ਰਲੈਂਡ ਦੇ ਦਰਮਿਆਨ ਇਹ ਮੈਚ ਹੋਵੇਗਾ। ਸੋ ਆਖਰੀ ਫੇਜ਼ ਦੇ ਵਿੱਚ ਇਹ ਜਿਹੜਾ ਟੂਰਨਾਮੈਂਟ ਹੈ ਫੀਫਾ ਦਾ ਜੇ ਪਹੁੰਚਿਆ ਹੋਇਆ। ਇਸ ਵੇਲੇ ਜੋ ਗੋਲਡਨ ਬੂਟ ਅਵਾਰਡ ਹੈ ਲਿਓਨਲ ਮੈਸੀ ਦੇ ਨਾਮ ਅਤੇ 8 ਗੋਲ ਉਹਨਾਂ ਨੇ ਪੂਰੇ ਟੂਰਨਾਮੈਂਟ ਵਿੱਚ ਕੀਤੇ ਨੇ ਅਤੇ ਐਰਲਿੰਗ ਹਾਲੈਂਡ ਜਿਹੜੇ ਨੇ ਜੀ ਨਾਰਵੇ ਦੇ ਬੜੇ ਫੇਮਸ ਹੋਏ ਨੇ ਇਸ ਵਰਲਡ ਕੱਪ ਦੇ ਵਿੱਚ, ਉਹਨਾਂ ਨੇ 7 ਗੋਲ ਕੀਤੇ ਨੇ। ਮੰਬਾਪੇ ਜਿਹੜੇ ਨੇ ਜੀ ਫਰਾਂਸ ਦੇ ਬੜੇ ਫੇਮਸ ਪਲੇਅਰ ਨੇ ਸੱਤ ਗੋਲ ਉਹਨਾਂ ਨੇ ਕੀਤੇ ਹੋਏ ਨੇ ਸੋ ਬੜੇ ਇੰਟਰਸਟਿੰਗ ਦੌਰ ਦੇ ਵਿੱਚ ਪਹੁੰਚਦਾ ਹੈ ਅਤੇ ਨਾਲ ਨਾਲ ਕੰਟਰੋਵਰਸੀ ਵੀ ਚੱਲ ਰਹੀ ਹੈ ਫੀਫਾ 'ਤੇ ਵੀ ਦੋਸ਼ ਲੱਗੇ ਨੇ ਕਈ ਤਰ੍ਹਾਂ ਦੇ ਡਿਸਿਪਲਿਨ ਨੂੰ ਲੈ ਕੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਡੋਨਲਡ ਟਰੰਪ ਦੀ ਗੱਲ ਮੰਨੀ ਗਈ ਸੋ ਇਹ ਚੱਲਦਾ ਰਹੇਗਾ ਲੇਕਿਨ ਵਰਲਡ ਕੱਪ ਆਪਣੇ ਆਖਰੀ ਦੌਰ ਦੇ ਵਿੱਚ ਉਹ ਹੁਣ ਸ਼ਾਮਿਲ ਹੋ ਗਿਆ ਜੀ ਉਹ ਦਾਖਲ ਹੋ ਗਿਆ ਖਬਰਾਂ ਕੁਛ ਹੋਰ ਹੈਗੀਆਂ ਨੇ ਸਾਡੇ ਕੋਲ ਕੰਜ਼ਰਵੇਟਿਵ ਪਾਰਟੀ ਦੀ ਖਬਰ 2025 ਦੇ ਵਿੱਚ ਜਦੋਂ ਸ਼ੁਰੂਆਤ ਹੋਈ ਤਾਂ ਕੰਜ਼ਰਵੇਟਿਵ ਪਾਰਟੀ ਦੇ ਕੋਲ 84.6 million ਦਾ ਰੈਵਨਿਊ ਸੀ ਫਿਰ ਵੀ ਪਾਰਟੀ ਨੂੰ ਤਾਜ਼ਾ ਜਿਹੜੇ ਅੰਕੜੇ ਪ੍ਰਕਾਸ਼ਿਤ ਹੋਏ ਨੇ ਫਾਈਨੈਂਸ਼ੀਅਲ ਆਡਿਟਸ ਦੇ ਉਹਨਾਂ ਮੁਤਾਬਕ 14 million ਡਾਲਰ ਦਾ ਡੈਫੀਸਿਟ ਹੈ ਸਾਲ ਦੇ ਅਖੀਰ ਵਿੱਚ ਇਲੈਕਸ਼ਨਸ ਕੈਨੇਡਾ ਵਿੱਚ ਨਾਲ ਫਾਈਲ ਕੀਤੇ ਗਏ ਆਡਿਟ ਵਿੱਚ ਪਤਾ ਲੱਗਦਾ ਕਿ ਕੰਜ਼ਰਵੇਟਿਵ ਨੂੰ ਕਈ ਜਗ੍ਹਾ ਤੇ ਡੈਫੀਸਿਟ ਦਾ ਸਾਹਮਣਾ ਕਰਨਾ ਪਿਆ ਪਰ 2025 ਦੇ ਵਿੱਚ ਨੈੱਟ ਡੈਟ ਜਿਹੜਾ ਹੈ 5 million ਤੱਕ ਆ 2024 ਵਿੱਚ ਫੰਡ ਜਿਹੜਾ ਸੀ 9.4 million ਦਾ ਸਰਪਲਸ ਸੀ ਅਤੇ ਇਸ ਵੇਲੇ ਲਿਬਰਲ ਪਾਰਟੀ ਕੋਲ 2025 ਦੇ ਵਿੱਚ ਐਨੂਅਲ ਸਰਪਲਸ 3.6 million ਸੀ ਕਿਉਂਕਿ ਉਹਨਾਂ ਦਾ ਰੈਵਨਿਊ 60 million ਤੋਂ ਵੱਧ ਆਇਆ 2024 ਵਿੱਚ ਡੈਫੀਸਿਟ ਜਿਹੜਾ ਸੀ ਉਹ 1.7 million ਦਾ ਆਡਿਟ ਦੇ ਵਿੱਚ ਇਹ ਵੀ ਕਿਹਾ ਕਿ ਪਾਰਟੀ ਜਿਹੜੀ ਕੰਜ਼ਰਵੇਟਿਵ ਪਾਰਟੀ ਦੀ ਫੰਡ ਰੇਜ਼ਿੰਗ ਆਰਮ ਹੈ ਉਹਨਾਂ ਨੇ ਕੁਝ ਫਾਈਨੈਂਸ਼ੀਅਲ ਪੋਜੀਸ਼ਨ ਆਪਣੀ ਇੰਪਰੂਵ ਕੀਤੀ ਹੈ ਅਤੇ ਪਰ 2024 ਨਾਲੋਂ ਜੋ ਫਰਕ ਪਿਆ ਉਸਨੂੰ ਹੋਰ ਖਰਚਿਆਂ ਦੇ ਵਿੱਚ ਉਸਨੂੰ ਕਾਫੀ ਨੁਕਸਾਨ ਹੋਇਆ ਇਸੇ ਤਰ੍ਹਾਂ NDP ਨੇ ਅਜੇ ਤੱਕ ਆਪਣਾ ਆਡਿਟਡ ਰਿਪੋਰਟ ਜਿਹੜੀ ਹੈ ਫਾਈਨੈਂਸ਼ੀਅਲ ਉਹ ਫਾਈਲ ਨਹੀਂ ਕੀਤੀ ਇਲੈਕਸ਼ਨ ਸਪੈਂਡਿੰਗ ਦੇ ਵਿੱਚ ਜਿਹੜੀ ਗੱਲ ਹੈ ਕਿ ਪਿਛਲੇ ਸਾਲ ਡੋਨੇਸ਼ਨ ਅਤੇ ਇਲੈਕਸ਼ਨ ਰਿਬੇਟਸ ਦੇ ਰੂਪ ਦੇ ਵਿੱਚ ਪਾਰਟੀਆਂ ਕੋਲ ਪੈਸਾ ਆਇਆ ਸੀ ਅਤੇ ਇਹਨਾਂ ਵਿੱਚ ਲਿਬਰਲ ਜਿਹੜੇ ਸੀ ਉਹਨਾਂ ਨੂੰ 29 million ਦੀ ਡੋਨੇਸ਼ਨ ਮਿਲੀ 31 million ਦੀਆਂ ਇਲੈਕਸ਼ਨ ਰਿਬੇਟਸ ਮਿਲੀਆਂ ਕੰਜ਼ਰਵੇਟਿਵ ਨੇ 48 million ਡੋਨੇਸ਼ਨ ਦੇ ਵਿੱਚ ਲਏ ਅਤੇ ਇੰਡੀਪੈਂਡੈਂਟ ਆਡਿਟ ਜਿਹੜੇ ਨੇ ਆਪਣੇ ਐਕਸਪੈਂਸ ਦੇ ਉਹਨਾਂ ਵਿੱਚ 32.7 million ਟ੍ਰਾਂਸਫਰ ਗੌਰਮੈਂਟ ਦੇ ਹੈਗੇ ਨੇ ਪਰ ਉਸ ਵਿੱਚ ਬ੍ਰੇਕਡਾਊਨ ਨਹੀਂ ਦਿੱਤੀ ਗਈ ਕਿ ਕਿੱਥੇ ਕਿੱਥੇ ਨੂੰ ਟ੍ਰਾਂਸਫਰ ਨੇ ਅਤੇ ਕਿੱਥੇ ਕਿੱਥੇ ਖਰਚੇ ਗਏ ਨੇ ਸੋ ਖਰਚੇ ਵੱਡੇ ਹੋਏ ਨੇ ਸਪੈਂਡਿੰਗ ਕਾਫੀ ਹੋਈ ਹੈ ਕੰਜ਼ਰਵੇਟਿਵ ਪਾਰਟੀ ਦੀ ਪਰ ਜਿੱਤ ਨਹੀਂ ਨਜ਼ਰ ਆਈ 100 million ਡਾਲਰ ਤਕਰੀਬਨ ਪਿਛਲੇ ਸਾਲ ਕੰਜ਼ਰਵੇਟਿਵ ਪਾਰਟੀ ਨੇ ਖਰਚਿਆ ਅਤੇ ਇਸ ਦੇ ਬਾਵਜੂਦ ਕੰਜ਼ਰਵੇਟਿਵ ਜਿਹੜੇ ਸੀ ਉਹ ਹਾਰੇ ਅਤੇ ਲੀਡਰ ਪੀਅਰ ਪੋਲੀਅਬ ਆਪਣੀ ਸੀਟ ਵੀ ਹਾਰੇ ਅਤੇ ਉਹਨਾਂ ਦੇ ਕੁਛ ਜਿਹੜੇ ਨੇ 4 ਮੈਂਬਰ ਜਿਹੜੇ ਨੇ ਫਲੋਰ ਕ੍ਰੋਸ ਕਰਕੇ ਲਿਬਰਲ ਵਿੱਚ ਸ਼ਾਮਲ ਹੋ ਚੁੱਕੇ ਨੇ ਸੋ ਸਥਿਤੀ ਇਹ ਜਿਹੜੀ ਹੈ ਇਸ ਵੇਲੇ ਕੰਜ਼ਰਵੇਟਿਵ ਦੀ ਇਹ ਹੈ ਜੀ ਟਰੱਕਿੰਗ ਕੰਪਨੀ ਅਗਰ ਅਨਸੇਫ ਹੋਵੇ ਓਪਰੇਟ ਕਰਨ ਲਈ ਅਤੇ ਉਹਨਾਂ ਨੂੰ ਟੈਂਪਰੇਰੀ ਫੋਰਨ ਵਰਕਰ ਰੱਖਣ ਦੀ ਇਜਾਜ਼ਤ ਹੋਵੇ ਇਹ ਗੱਲ ਕਿਵੇਂ ਲੱਗਦੀ ਹੈ ਪਰ ਇੱਕ ਦੀ ਕੰਪਨੀ ਨਹੀਂ ਹੈ ਇੱਕ ਪ੍ਰਾਈਵੇਟ ਮੀਡੀਆ ਵੱਲੋਂ ਇਨਵੈਸਟੀਗੇਸ਼ਨ ਕੀਤੀ ਗਈ ਅਤੇ 100 ਕੰਪਨੀਆਂ ਜਿਨ੍ਹਾਂ ਦੇ ਸੇਫਟੀ ਇਨਫੈਕਸ਼ਨ ਦੀਆਂ 100 ਤੋਂ ਵੱਧ ਜਿਹੜੀਆਂ ਉਹਨਾਂ ਦੀਆਂ ਵਾਇਓਲੇਸ਼ਨ ਪਾਈਆਂ ਗਈਆਂ ਲੇਬਰ ਵਾਇਓਲੇਸ਼ਨ ਉਹਨਾਂ ਨੂੰ ਟੈਂਪਰੇਰੀ ਫੋਰਨ ਵਰਕਰ ਰੱਖਣ ਲਈ 2019 ਤੋਂ ਲੈ ਕੇ ਜਿਹੜੀ ਮਨਜ਼ੂਰੀ ਮਿਲੀ ਹੈ ਇਹ ਕੰਪਲਾਇੰਸ ਇਸ਼ੂ ਜਿਹੜੇ ਨੇ ਸੇਫਟੀ ਆਡਿਟਸ ਦੇ ਰਿਕਾਰਡਿੰਗ ਨੇ ਅਤੇ ਇੱਕ ਕੈਰੀਅਰ ਜਿਹੜਾ ਆਈਡੈਂਟੀਫਾਈ ਕੀਤਾ ਗਿਆ ਉਹਨਾਂ ਦੇ ਬਹੁਤ ਜ਼ਬਰਦਸਤ ਸੇਫਟੀ ਇਸ਼ੂ ਸਨ ਪਰ ਉਹਨਾਂ ਨੂੰ ਟੈਂਪਰੇਰੀ ਵਰਕਰ ਹਾਇਰ ਕਰਨ ਲਈ 3 ਵਾਰ ਮਨਜ਼ੂਰੀ ਦਿੱਤੀ ਗਈ ਇਸੇ ਤਰ੍ਹਾਂ ਕੁਛ ਕੰਪਨੀਆਂ ਦੇ ਨਾਮ ਵੀ ਦਿੱਤੇ ਗਏ ਨੇ ਉਹਨਾਂ ਦੇ ਸਾਰਿਆਂ ਦੇ ਰਿਕਾਰਡ ਜਿਹੜੇ ਨੇ ਇਸ ਤਰ੍ਹਾਂ ਕੱਢ ਕੇ ਦੱਸੇ ਗਏ ਕਿ ਉਹਨਾਂ ਦਾ ਇਸ ਤਰ੍ਹਾਂ ਦਾ ਰਿਕਾਰਡ ਹੋਣ ਦੇ ਬਾਵਜੂਦ ਟੈਂਪਰੇਰੀ ਫੋਰਨ ਵਰਕਰ ਜਿਹੜੇ ਸੀ ਰੱਖਣ ਦੀ ਇਜਾਜ਼ਤ ਦਿੱਤੀ ਗਈ ਟਰੱਕ ਡਰਾਈਵਰ ਪੋਜੀਸ਼ਨ ਟੈਂਪਰੇਰੀ ਫੋਰਨ ਵਰਕਰ ਦੇ ਦੁਆਰਾ ਜਿਹੜੀਆਂ ਅਪਰੂਵ ਕੀਤੀਆਂ ਗਈਆਂ ਉਹ 2024 ਦੇ ਵਿੱਚ ਸਭ ਤੋਂ ਵੱਧ ਸੀ ਜਿੱਥੇ ਇਹਨਾਂ ਦੀ ਗਿਣਤੀ 8000 ਤੋਂ ਵੱਧ ਸੀ ਲੇਕਿਨ 25 ਦੇ ਵਿੱਚ ਇਹਨਾਂ ਦੀ ਗਿਣਤੀ ਜਿਹੜੀ ਹੈ 4000 ਦੇ ਲਾਗੇ ਛਾਗੇ ਆ ਚੁੱਕੀ ਹੈ ਅੱਧ ਤੋਂ ਵੀ ਥੱਲੇ ਹੈ ਸੋ ਇਸ ਤਰ੍ਹਾਂ ਦੇ ਕੇਸਿਸ ਹੈਗੇ ਨੇ ਸਰਕਾਰਾਂ ਵੱਲੋਂ ਹੁਣ ਬਹੁਤ ਵੱਡੇ ਪੱਧਰ ਤੇ ਸਖ਼ਤੀ ਜਿਹੜੀ ਹੈ ਇਸ ਮਾਮਲੇ ਤੇ ਕੀਤੀ ਜਾ ਰਹੀ ਹੈ ਜੀ ਐਡਮਿੰਟਨ ਦੇ ਨੇੜੇ ਇੱਕ ਵੱਡਾ ਡਾਟਾ ਸੈਂਟਰ ਬਣਾਉਣ ਦਾ ਐਲਾਨ ਕੀਤਾ ਗਿਆ ਮੈਟਾ ਕੰਪਨੀ ਜੋ ਕਿ ਫੇਸਬੁੱਕ ਵਟਸਐਪ ਇੰਸਟਾਗ੍ਰਾਮ ਵਗੈਰਾ ਚਲਾਉਂਦੀ ਹੈ ਜੀ ਉਹਨਾਂ ਵੱਲੋਂ ਇਹ ਲਾਇਆ ਜਾਵੇਗਾ ਉਹ ਲਾਉਣਗੇ ਪਰ

0: ਦੀ ਲਗਾਉਂਦੀ ਹੈ, ਬਹੁਤ ਸਾਰੇ ਰੈਕ ਸੈਂਟਰ ਲਗਾਉਂਦੇ ਹਨ, YMCA ਦਾ ਕੈਂਪ ਸੀਗਾ ਵੀ ਮੈਂ ਆਪਣੀ ਕਮਿਊਨਿਟੀ ਮੁਤਾਬਕ ਮੈਂ ਇੱਥੇ ਨਵਾਂ ਕੀ ਐਡ ਕਰ ਸਕਦਾ। ਗੁਰਦੁਆਰਾ ਸਾਹਿਬ ਦੇ ਵਿੱਚ ਕੈਂਪ ਬਹੁਤ ਸਾਲਾਂ ਤੋਂ ਚੱਲ ਰਹੇ ਆ, ਬੜਾ ਵਧੀਆ ਚਲਾ ਰਹੇ ਆ ਉਹ। ਸੋ ਅਸੀਂ ਫਿਰ ਪ੍ਰੋਗਰਾਮਿੰਗ ਦੇ ਉੱਪਰ ਕੰਮ ਕੀਤਾ। ਪਹਿਲੇ ਦੋ ਤਿੰਨ ਸਾਲ ਬਹੁਤ ਚੁਣੌਤੀਆਂ ਤੇ ਜਿਹਦਾ ਮੈਂ ਹੁਣ ਯਾਦ ਕਰਦਾ ਜਾਂ ਜ਼ਿਕਰ ਕਰਦਾ ਕਿਤੇ ਤੇ ਮੈਨੂੰ ਖੁਦ ਨੂੰ ਲੱਗਦਾ ਵੀ ਇਹ ਕਿਵੇਂ ਉਹ ਚੀਜ਼ਾਂ ਅਸੀਂ ਪਾਰ ਕਰ ਗਏ ਤੇ ਇਸ ਸਾਲ ਅਸੀਂ 2026 ਦੇ ਵਿੱਚ ਇਸ ਕੈਂਪ ਦੇ 10 ਸਾਲ ਪੂਰੇ ਕਰ ਰਹੇ ਹਾਂ ਜੀ।
1: ਜੀ ਬਹੁਤ ਗੁੱਡ। ਸੋ ਇਹ ਜਿਹੜਾ ਤੁਸੀਂ ਇਹਦਾ ਇਹ ਤਾਂ ਦੱਸਿਆ ਕਿ ਕਿਵੇਂ ਅੱਗੇ ਗੱਲ ਵਧੀ ਹੈ ਤੇ ਹਾਕੀ ਤੋਂ ਗੱਲ ਸਟਾਰਟ ਹੋਈ ਤੇ ਇਸ ਵੇਲੇ ਬੱਚਿਆਂ ਨੂੰ ਪੰਜਾਬੀ ਦੇ ਨਾਲ ਪੰਜਾਬੀ ਦੀਆਂ ਕਲਾਸਾਂ ਦੇ ਨਾਲ ਹੋਰ ਜਿਹੜੀਆਂ ਐਕਟੀਵਿਟੀਜ਼ ਦੇ ਨਾਲ ਵੀ ਜੋੜਿਆ ਜਾ ਰਿਹਾ
0: ਜੀ।
1: ਸੋ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਸਮਾਂ ਪਾ ਕੇ ਇਹਦੇ ਵਿੱਚ ਜੋੜ ਲਈਆਂ
0: ਜੀ? ਕਈ ਵਾਰ ਨਾ ਕੁਲਦੀਪ ਜੀ ਚਾਣ ਚੱਕ ਕੇ ਕੁਛ ਵਾਪਰ ਜਾਂਦਾ ਨਾ, ਉਹਦੇ ਵਿੱਚ ਤੁਹਾਨੂੰ ਰਾਹ ਖੁੱਲ ਜਾਂਦੇ ਆ। ਜਦੋਂ 2010 ਵਿੱਚ ਆਇਆ ਮੈਂ ਪੰਜਾਬੀ ਟੀਚਰਸ ਇੰਡੀਆ ਦੇ ਵਿੱਚ ਤਾਂ 11-12 ਦੇ ਵਿੱਚ ਪੰਜਾਬੀ ਲਿਖਾਰੀ ਸਭਾ ਇੱਕ ਫੰਕਸ਼ਨ ਕਰਾਉਂਦੀ ਆ, ਉਹਦੇ ਵਿੱਚ ਮੇਰੀਆਂ ਦੋਨੇ ਬੇਟੀਆਂ ਦੀ ਪੋਜੀਸ਼ਨ ਆਉਂਦੀ ਆ। ਤਾਂ ਮੈਨੂੰ ਉੱਥੇ ਐਂ ਲੱਗਿਆ ਵੀ ਮੈਂ ਬਤੌਰ ਪੰਜਾਬੀ ਅਧਿਆਪਕ ਹੋਣ ਜਾਂ ਹੋਣ ਕਰਕੇ ਜਾਂ ਕਈ ਕਾਰਨਾਂ ਕਰਕੇ ਮੈਂ ਕਵਿਤਾਵਾਂ ਦੇ ਬਹੁਤ ਨੇੜੇ ਆ, ਮੈਂ ਤਾਂ ਇਹਨਾਂ ਨੂੰ ਪ੍ਰਿਪੇਅਰ ਕਰਵਾ ਸਕਦਾ। ਪਰ ਬਹੁਤ ਸਾਰੇ ਇੱਥੇ ਪੇਰੈਂਟਸ ਇਹੋ ਜਿਹੇ ਆ ਵੀ ਜਿਨ੍ਹਾਂ ਦਾ ਕਵਿਤਾ ਦੇ ਨਾਲ ਜਾਂ ਟੀਚਿੰਗ ਨਾਲ ਕੋਈ ਸਿੱਧਾ ਵਾਹ ਵਾਸਤਾ ਨਹੀਂ ਹੈਗਾ ਤੇ ਵੀ ਕਿਉਂ ਨਾ ਅਸੀਂ ਉਹਨਾਂ ਪੇਰੈਂਟਸਾਂ ਵਾਸਤੇ ਰਾਹ ਦਸੇਰੇ ਬਣੀਏ। ਤੇ ਉਸ ਤੋਂ ਬਾਅਦ ਅਸੀਂ ਮੈਂ ਆਪਣੀਆਂ ਬੇਟੀਆਂ ਦੇ ਨਾਲ ਨਾਲ ਮੈਂ ਕਮਿਊਨਿਟੀ ਦੇ ਬੱਚੇ ਵੀ ਮੈਂ ਬੁਲਾਉਣੇ ਸ਼ੁਰੂ ਕਰਤੇ ਤੇ ਉਹਦੇ ਵਿੱਚ ਫਿਰ ਹੁਣ ਸਟੇਜ ਇਹ ਆ ਵੀ ਮੇਰੇ ਬੱਚੇ ਤਾਂ ਯੂਨੀਵਰਸਿਟੀ ਜਾ ਰਹੇ ਆ, ਉਹ ਨਹੀਂ ਬੋਲਦੇ, ਪਰ ਕਮਿਊਨਿਟੀ ਦੇ ਵਿੱਚੋਂ ਬੱਚੇ ਅਸੀਂ ਲੈਂਦੇ ਆ। ਪੰਜਾਬੀ ਲਿਖਾਰੀ ਸਭਾ ਦੇ ਵਿੱਚ ਅਸੀਂ ਹਰ ਸਾਲ ਬੱਚੇ ਭੇਜਦੇ ਆ। ਇੱਕ ਮੈਨੂੰ ਯਾਦ ਹੈ ਇੱਕ ਸਾਲ ਅਸੀਂ 42 ਬੱਚੇ ਤਿਆਰ ਕੀਤੇ ਜੀ।
1: ਅੱਛਾ ਜੀ।
0: ਜੀ ਤੇ ਉਹਨਾਂ ਦੀਆਂ 10-12 ਪੋਜੀਸ਼ਨ ਹੁੰਦੀਆਂ ਨੇ ਤੇ ਲਗਭਗ ਅਸੀਂ ਤੀਜਾ ਹਿੱਸਾ ਕਹਿ ਲਓ ਵੀ 3/4 ਹਿੱਸਾ 75% ਜਿਹੜੀਆਂ ਪੋਜੀਸ਼ਨ ਨੇ ਉਹ ਯੰਗਸਤਾਨ ਦੀ ਟੀਮ ਹਾਸਲ ਕਰਦੀ ਆ। ਤੇ ਸਾਨੂੰ ਇਹ ਲੱਗਦਾ ਹੈ ਕਿ ਬਹੁਤ ਸਾਰੇ ਬੱਚੇ ਕਮਿਊਨਿਟੀ ਵਿੱਚ ਬਹੁਤ ਜ਼ਿਆਦਾ ਟੈਲੈਂਟ ਹੈ ਤੇ ਬਹੁਤ ਜ਼ਿਆਦਾ ਉਹ ਹਾਸਲ ਕਰ ਸਕਦੇ ਆ। ਦੂਜੀ ਗੱਲ ਸੀ ਪੰਜਾਬੀ ਦੀਆਂ ਕਲਾਸਾਂ ਦੀ ਤੇ ਇਹਦੇ ਨਾਲ ਹੀ ਫਿਰ ਅਸੀਂ ਪੰਜਾਬੀ ਕਲਾਸਾਂ ਸ਼ੁਰੂ ਕੀਤੀਆਂ 2016 ਦੇ ਵਿੱਚ। ਉਹ ਲਗਾਤਾਰ ਹੁਣ ਜੈਨਸਨ ਸੈਂਟਰ ਦੇ ਵਿੱਚ ਚੱਲ ਰਹੀਆਂ ਨੇ। ਉਹ ਪ੍ਰੋਗਰਾਮ ਸਾਰਾ ਸਾਲ ਚੱਲਦਾ ਜੀ, ਵੀਕਐਂਡ ਤੇ ਕਲਾਸ ਲੱਗਦੀ ਆ। ਇਹਦੇ ਨਾਲ ਨਾਲ ਜਦੋਂ ਫਿਰ ਮਾਰਚ ਅਪ੍ਰੈਲ ਦੇ ਵਿੱਚ ਲਿਖਾਰੀ ਸਭਾ ਦਾ ਫੰਕਸ਼ਨ ਆਉਂਦਾ ਹੈਗਾ, ਉੱਥੇ ਅਸੀਂ ਇੱਕ ਪੰਜਾਬੀ ਕਵਿਤਾ ਵਰਕਸ਼ਾਪ ਲਗਾਉਂਦੇ ਹਾਂ।
1: ਅੱਛਾ ਜੀ।
0: ਆਓ ਭਾਈ, ਕਵਿਤਾਵਾਂ ਅਸੀਂ ਦੇਵਾਂਗੇ, ਤਿਆਰੀ ਅਸੀਂ ਕਰਾਵਾਂਗੇ। ਇਹਦੇ ਨਾਲ ਕੀ ਹੁੰਦਾ ਕਿ ਮੈਂ ਇੱਥੇ ਆ ਕੇ ਟੀਚਰ ਤਾਂ ਨਹੀਂ ਬਣ ਸਕਿਆ, ਪਰ ਮੈਨੂੰ ਇਹ ਲੱਗਦਾ ਕਿ ਮੈਂ ਇਹਨਾਂ ਬੱਚਿਆਂ ਨਾਲ ਸ਼ਾਮਿਲ ਹੋ ਕੇ ਉਹ ਜਿਹੜਾ ਇੱਕ ਮੇਰੀ ਟੀਚਿੰਗ ਵਾਲੀ ਕਹਿ ਲਓ ਭੁੱਖ ਕਹਿ ਲਓ ਤ੍ਰਿਸ਼ਨਾ ਕਹਿ ਲਓ ਜਾਂ ਬੱਚਿਆਂ ਨਾਲ ਮਿਲ ਕੇ ਮੈਨੂੰ ਇੱਕ ਚੰਗਾ ਮਹਿਸੂਸ ਹੁੰਦਾ ਹੈਗਾ। ਕਮਾਈ ਕਰਨ ਦੇ ਨਾਲ ਨਾਲ ਮੈਂ ਇੱਕ ਸ਼ੌਕ ਵੀ ਪਾਲ ਰਿਹਾ ਤੇ ਬੱਚਿਆਂ ਨੂੰ ਪੰਜਾਬੀ ਦੇ ਨਾਲ ਜੋੜ ਕੇ ਮੈਂ ਉਹਨਾਂ ਦਾ ਆਪਣੇ ਟੀਚਿੰਗ ਦਾ ਇੱਕ ਉਦੇਸ਼ ਵੀ ਪੂਰਾ ਕਰ ਰਿਹਾ।
1: ਪਰਮਾਨ ਸਾਹਿਬ, ਜਦੋਂ ਅਸੀਂ ਪੰਜਾਬੀ ਦੀ ਗੱਲ ਕਰਦੇ ਹਾਂ, ਖਾਸ ਤੌਰ ਤੇ ਜਦੋਂ ਕੈਨੇਡੀਅਨ ਬੱਚਿਆਂ ਦੀ ਗੱਲ ਕਰਦੇ ਹਾਂ ਅਸੀਂ
0: ਜੀ,
1: ਇਹਨਾਂ ਨੂੰ ਜਦੋਂ ਅਸੀਂ ਸਿਖਾਉਣੀਆਂ ਨੇ ਕੁਛ ਚੀਜ਼ਾਂ ਜਿਹੜੀਆਂ ਨਾਲੇ ਵਿਵਸਥਾ ਨਹੀਂ ਹੈ, ਜਿਹੜੀਆਂ ਦਾ ਇਹਨਾਂ ਨੂੰ ਨਹੀਂ ਪਤਾ
0: ਜੀ,
1: ਤੇ ਸਮਹਾਉ ਮੈਂ ਨੋਟ ਕੀਤਾ ਕੁਝ ਸਮੇਂ ਦੇ ਵਿੱਚ ਕਿ ਅਸੀਂ ਨਾ ਬਹੁਤ ਗੂੜ ਗਿਆਨੀ ਬਣ ਜਾਂਦੇ ਹਾਂ ਕਿਸੇ ਵੇਲੇ,
0: ਬਿਲਕੁਲ
1: ਬੜੇ ਹਾਰਡ ਲਾਈਨਰ ਜਿਹੜਾ ਨਾ ਇੱਕ ਸਟੈਂਡ ਲੈ ਲੈਂਦੇ ਆ, ਉਹ ਤਾਂ ਗਲਤ ਬੋਲੀ ਜਾਂਦੇ, ਉਹ ਇਸ ਤਰ੍ਹਾਂ ਨਹੀਂ, ਉਹ ਇਸ ਤਰ੍ਹਾਂ ਨਹੀਂ, ਸਾਨੂੰ ਇਹ ਕਈ ਵਾਰ ਯਾਦ ਨਹੀਂ ਰਹਿੰਦਾ ਤੇ ਅਸੀਂ ਸਕਰੈਚ ਤੋਂ ਨਹੀਂ, ਅਸੀਂ ਮਾਈਨਸ ਤੋਂ ਸਟਾਰਟ ਕਰ ਰਹੇ ਹਾਂ। ਇਹਨਾਂ ਬੱਚਿਆਂ ਦਾ ਕਿਸੇ ਹੋਰ ਚੀਜ਼ ਦੇ ਵਿੱਚ ਬੇਸ ਬਣ ਚੁੱਕਾ ਹੈ ਤੇ ਅਸੀਂ ਤੇ ਪੰਜਾਬੀ ਇੱਕ ਇੱਕ ਫੀਚਰ ਦੇ ਤੌਰ ਤੇ ਉਹਨਾਂ ਨੂੰ ਇਹਦੇ ਨਾਲ ਜੋੜਨੀ ਹੈ। ਦੱਸੋ ਉਹ ਐਕਸਪੀਰੀਅੰਸ ਕਿਹੋ ਜਿਹਾ ਹੁੰਦਾ ਜੀ, ਦੱਸੋ ਜਦੋਂ ਗੱਲ ਸਮਝਾਉਣੀ ਪੈਂਦੀ ਹੈ ਸਾਡੇ ਵਰਗੇ ਕਈ ਆ ਜਾਂਦੇ ਨੇ, ਉਹਨਾਂ ਨੂੰ ਕਿਵੇਂ ਗੱਲ ਬਣਦੀ ਫਿਰ ਉਹ?
0: ਕੁਲਦੀਪ ਜੀ, ਪਹਿਲੇ ਸਾਲ ਨਾ ਅਸੀਂ ਜਦੋਂ ਇਹ ਕੀਤਾ, ਜਿਵੇਂ ਹੁਣ ਬੰਦਾ ਨਵਾਂ ਨਵਾਂ ਇੰਡੀਆ ਤੋਂ ਆਉਂਦਾ ਨਾ, ਤੁਸੀਂ ਬਿਲਕੁਲ ਸਹੀ ਗੱਲ ਬਾਣੀ ਫੜੀ ਆ। ਅਗਲਾ ਕਹਿੰਦਾ ਵੀ ਮੈਂ ਪੰਜਾਬ ਤੋਂ ਸੋਰਸ ਕ੍ਰੀਏਟ ਕਰਾਂ ਜੀ, ਉੱਥੋਂ ਮੈਂ ਕਿਤਾਬਾਂ ਮੰਗਾਵਾਂ, ਉੱਥੋਂ ਮੈਂ ਸੋਰਸ ਕ੍ਰੀਏਟ ਕਰਾਂ। ਅਸੀਂ ਪਹਿਲੇ ਸਾਲ ਜੀ ਕਾਇਦੇ ਮੰਗਾ ਲਏ ਜਲੰਧਰ ਨੂੰ ਪਬਲਿਸ਼ਰ ਤੋਂ, ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਉਹਦੇ ਵਿੱਚੋਂ ਕਾਇਦੇ ਦੇ ਵਿੱਚ ਕੁਝ ਚੀਜ਼ਾਂ ਅਜਿਹੀਆਂ ਸੀਗੀਆਂ ਕਿ ਇਹ ਬੱਚਿਆਂ ਨੇ ਨਾ ਕਦੇ ਦੇਖੀਆਂ ਸੀਗੀਆਂ ਨਾ ਸੁਣੀਆਂ ਸੀ। ਉਹ ਸਾਡਾ ਪ੍ਰੋਜੈਕਟ ਹੋ ਗਿਆ ਜੀ ਫੇਲ।
1: ਫੋਰ ਐਗਜ਼ਾਮਪਲ ਕੀ ਮੰਨ ਲਓ, ਜਿਵੇਂ ਭਈ ਜਿਵੇਂ ਜਿਹੜੇ
0: ਹੁਣ ਜਿਵੇਂ ਊਠ ਹੈ ਜੀ,
1: ਠੀਕ ਹੈ, ਊਠ ਤਾਂ ਅੱਧੇ ਪੰਜਾਬੀ ਨੇ ਦੇਖਿਆ,
0: ਊੜਾ ਊਠ ਨਾਲ ਇੱਥੇ ਊੜਾ ਉਂਗਲ ਠੀਕ ਚੱਲਦੀ ਆ,
1: ਠੀਕ ਹੈ,
0: ਠੀਕ ਹੈ ਜੀ। ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਹਨ, ਜਿਵੇਂ ਹੁਣ ਕਹਿੰਦਾ ਵੀ ਇਹਨਾਂ ਬੱਚਿਆਂ ਨੂੰ ਜੇ ਤੁਸੀਂ ਸੱਸਾ ਸੱਪ, ਸੱਪ ਤਾਂ ਹੁਣ ਦੇਖੋ ਬਹੁਤ
1: ਰੇਅਰ ਆ,
0: ਰੇਅਰ ਆ, ਜੇ ਤੁਸੀਂ ਸੱਸਾ ਸਨੋ ਵੀ ਕਹਿ ਦਵੋ ਤਾਂ ਠੀਕ ਆ, ਉਹ ਅੰਗਰੇਜ਼ੀ ਦਾ ਸ਼ਬਦ ਹੈ ਪਰ ਟੋਨ ਤਾਂ ਆ ਰਹੀ ਆ ਨਾ, ਜਿਹੜੀ ਸਨੋ ਸਾਰੇ ਪਾਸੇ ਹੈ। ਖੈਰ, ਅਸੀਂ ਉਸ ਤੋਂ ਬਾਅਦ ਇੱਕ ਹੋਰ ਪਬਲਿਸ਼ਰ ਤੋਂ ਬੁੱਕਸ ਮੰਗਾਈਆਂ, ਉਹ ਵੀ ਸਾਡੀਆਂ, ਉਹ ਥੋੜੀਆਂ ਸੀਗੀਆਂ ਇੰਗਲਿਸ਼ ਕਹਿ ਲਓ ਵੀ

0: ਸਟਾਈਲ ਦੇ ਵਿੱਚ ਅਰਬਨ ਜਿਹੜੇ ਸੀਬੀਐਸਈ ਸਕੂਲ ਨੇ ਫਿਰ ਤੀਜੇ ਸਾਲ ਅਸੀਂ ਜਾ ਕੇ ਸਫਲ ਹੋਏ ਜਰਮਨੀ ਦੇ ਸਾਨੂੰ ਕਿਸੇ ਵਿਦਵਾਨ ਦੀ ਕਿਤਾਬ ਮਿਲੀ ਜਿਹੜੀ ਕਿ ਸਿੰਘ ਬ੍ਰਦਰਸ ਅੰਮ੍ਰਿਤਸਰ ਨੇ ਛਾਪੀ ਚਾਰ ਭਾਗਾਂ ਦੇ ਵਿੱਚ
1: ਅੱਛਾ
0: ਉਹਦੇ ਵਿੱਚ ਕੀ ਹੈਗਾ ਜੀ ਜਿਵੇਂ ਹੁਣ ਕਹਿ ਲੋ ਵੀ ਸੱਸਾ ਉਹਨਾਂ ਨੇ ਸੱਸਾ ਡਰਾ ਕੀਤਾ ਹੋਇਆ ਸੱਸੇ ਦੇ ਨਾਲ ਉਹਨਾਂ ਨੇ ਥੱਲੇ ਇੰਗਲਿਸ਼ ਚ ਐਸ ਏ ਐਸ ਐਸ ਏ ਸੱਸਾ ਵੀ ਇਹਨੂੰ ਇੰਗਲਿਸ਼ ਚ ਉਚਾਰਨ ਕਿਵੇਂ ਕਰਨਾ ਨਾਲ ਹੀ ਉਹਨਾਂ ਨੇ ਸਨੇਕ ਵੀ ਲਿਖਿਆ ਹੋਇਆ ਸੱਪ ਦੀ ਫੋਟੋ ਪਾਈ ਹੋਈ ਆ
1: ਉਹ ਸੌਖੀ ਸਮਝ ਆਉਂਦੀ ਆ
0: ਉਹ ਆਏ ਉਹਨਾਂ ਨੇ ਹਰੇਕ ਕਿਉਂਕਿ ਉਹ ਜਿਨ੍ਹਾਂ ਨੇ ਕਿਤਾਬ ਲਿਖੀ ਉਹ ਡਾਕਟਰੇਟ ਨੇ ਉਹ ਬੜੀ ਦੇਰ ਤੋਂ ਬਾਹਰ ਰਹਿ ਰਹੇ ਸੀਗੇ ਉੱਥੇ ਕੋਈ ਗੁਰਮੁਖੀ ਇੰਸਟੀਚਿਊਟ ਹੈ ਜਰਮਨੀ ਦੇ ਵਿੱਚ ਤੇ ਉਹਨਾਂ ਨੇ ਦੇਖਿਆ ਵੀ ਜਿਹੜੇ ਬਾਹਰ ਵਾਲੇ ਬੱਚੇ ਆ ਉਹਨਾਂ ਦੇ ਵਿੱਚ ਜਿਹੜਾ ਉਹਨਾਂ ਦਾ ਬੋਲੀ ਸੰਸਾਰ ਹੈ ਆਲੇ ਦੁਆਲੇ ਉਹਨਾਂ ਦੇ ਕਿਹੜੇ ਸ਼ਬਦ ਚੱਲ ਰਹੇ ਆ ਕੀ ਉਹ ਬੋਲਣ ਦੇ ਵਿੱਚ ਸੁਖਿਆਈ ਮਹਿਸੂਸ ਕਰਦੇ ਆ ਉਹਨਾਂ ਨੂੰ ਮੁੱਖ ਰੱਖ ਕੇ ਉਹਨਾਂ ਨੇ ਕਿਤਾਬ ਲਿਖੀ ਉਹ ਕਿਤਾਬ ਸਾਡੇ ਬਹੁਤ ਅਸੀਂ ਸਫਲ ਹੋਏ ਤੀਜੀ ਗੱਲ ਜਿਵੇਂ ਮੈਂ ਤੇ ਤੁਸੀਂ ਅਸੀਂ ਪੰਜਾਬ ਦੇ ਪਿੰਡਾਂ ਵਾਲੇ ਸਕੂਲਾਂ ਚ ਪੜ੍ਹੇ ਫੱਟੀ ਵਾਲਿਆਂ ਦੇ ਵਿੱਚ ਸ਼ੁਰੂਆਤ ਸਾਡੀ ਊੜੇ ਆੜੇ ਤੋਂ ਹੁੰਦੀ ਰਹੀ
1: ਬਿਲਕੁਲ
0: ਜਦੋਂ ਮੈਂ ਚੰਡੀਗੜ੍ਹ ਡੀਏਵੀ ਪਬਲਿਕ ਸਕੂਲ ਪੜ੍ਹਾਉਣਾ ਸ਼ੁਰੂ ਕੀਤਾ ਉੱਤੇ ਚੌਥੀ ਕਲਾਸ ਦੇ ਵਿੱਚ ਆਪਸ਼ਨ ਹੁੰਦੀ ਸੀਗੀ ਪੰਜਾਬੀ ਰੱਖੋ ਜਾਂ ਸੰਸਕ੍ਰਿਤ ਰੱਖੋ
1: ਅੱਛਾ ਜੀ
0: ਕਿਉਂਕਿ ਡੀਏਵੀ ਸੰਸਥਾ ਸੀਗੀ ਜੀ ਤੇ ਮੈਨੂੰ ਉੱਥੇ ਲੱਗਿਆ ਵੀ ਜਦੋਂ ਉਹ ਦੋ ਕੁ ਮਹੀਨੇ ਕਹਿ ਲਓ ਵੀ ਟ੍ਰਾਇਲ ਦਿੰਦੇ ਸੀਗੇ ਕਿ ਅਗਰ ਤੁਹਾਨੂੰ ਸੰਸਕ੍ਰਿਤ ਨਹੀਂ ਪਸੰਦ ਆਈ ਤਾਂ ਭਾਈ ਪੰਜਾਬੀ ਚ ਆ ਜਾਓ ਜੇ ਪੰਜਾਬੀ ਨਹੀਂ ਹੈਗੀ ਤਾਂ ਸੰਸਕ੍ਰਿਤ ਚਲੇ ਜਾਓ
1: ਅੱਛਾ ਜੀ
0: ਮੈਨੂੰ ਲੱਗਿਆ ਵੀ ਜਿਹੜੇ ਪਹਿਲੇ ਤਿੰਨ ਸ਼ਬਦ ਨੇ ਨਾ ਊੜਾ ਆੜਾ ਈੜੀ ਗੈਰ ਪੰਜਾਬੀ ਬੱਚਿਆਂ ਲਈ ਇਹ ਲਿਖਣ ਵਿੱਚ ਬੜੇ ਔਖੇ ਆ ਬਣਤਰ ਬਹੁਤ ਔਖੀ ਆ ਖੈਰ ਉੱਥੇ ਅਸੀਂ ਫਿਰ ਖੋਜ ਕੀਤੀ ਲੱਭਿਆ ਤੇ ਅੰਤ ਨੂੰ ਅਸੀਂ ਇੱਥੇ ਪਹੁੰਚ ਗਏ ਕਿ ਇਹ ਕੰਮ ਨਹੀਂ ਚੱਲਣਾ ਬੱਚਿਆਂ ਨੂੰ ਸਭ ਤੋਂ ਸੌਖਾ ਅੱਖਰ ਲਿਖਣ ਦੇ ਵਿੱਚ ਉਹ ਸਿਖਾਓ ਜਿਹੜਾ ਕਹੇ ਵੀ ਹਾਂ ਹੁਣ ਅਸੀਂ ਸ਼ੁਰੂਆਤ ਕਰਦੇ ਹਾਂ ਲਿਖੋ ਕਈ ਭਾਗ ਨੇ ਪੜ੍ਹਨ ਤੇ ਬੋਲਣ ਦੇ ਵਿੱਚ ਊੜਾ ਆੜਾ ਈੜੀ ਸੱਸਾ ਸ਼ੁਰੂ ਕਰ ਸਕਦੇ ਹਾਂ ਪੈਂਤੀ
1: ਬਿਲਕੁਲ
0: ਪਰ ਜਦੋਂ ਅਸੀਂ ਲਿਖਣ ਵਾਲਾ ਪਾਠ ਕਰਦੇ ਹਾਂ ਅਸੀਂ ਸ਼ੁਰੂਆਤ ਕਰਦੇ ਹਾਂ ਸ਼ੇਪ ਦੇ ਅਕੋਰਡਿੰਗ ਹਾਹੇ ਤੋਂ
1: ਅੱਛਾ ਜੀ
0: ਹਾਹੇ ਤੋਂ ਰਾਰਾ ਰਾਰੇ ਤੋਂ ਗੱਗਾ ਗੱਗੇ ਤੋਂ ਸੱਸਾ ਸੱਸੇ ਤੋਂ ਮੰਮਾ ਇਹਨਾਂ ਪੰਜ ਅੱਖਰਾਂ ਦੀ ਜਿਹੜੀ ਸ਼ਕਲ ਹੈ ਸੇਮ ਮਿਲਦੀ ਹੈ ਜੇ ਪੱਪਾ ਧੱਦਾ ਥੱਥਾ ਸੋ ਇਹ ਜਦੋਂ ਕੋਨਸੈਪਟ ਲੈ ਕੇ ਆਉਂਦਾ ਬੜਾ ਵਧੀਆ ਰਿਹਾ ਸੋ ਅਸੀਂ ਜਿਹੜੇ ਟੋਟਲੀ ਪੈਂਤੀ ਗਾਂ ਜਿਹੜੇ ਛੇ ਅੱਖਰ ਤਾਂ ਪੈਰ ਬਿੰਦੀ ਵਾਲੇ ਆ ਅਸੀਂ ਉਹ ਪੈਂਤੀਆਂ ਨੂੰ ਇਸ ਤਰ੍ਹਾਂ ਕੀਤਾ ਜਿਵੇਂ ਤੱਤੇ ਤੋਂ ਸੌਖਾ ਭੱਬਾ ਬਣ ਜਾਂਦਾ ਉਹਦੇ ਤੱਤੇ ਦੇ ਥੱਲੇ ਤੋਂ ਲੱਤਾਂ ਲਾ ਦੀਏ ਰਾੜਾ ਬਣ ਜਾਂਦਾ
1: ਬਿਲਕੁਲ
0: ਜਦੋਂ ਇਹ ਕੰਸੈਪਟ ਲੈ ਕੇ ਆਉਂਦਾ ਤਾਂ ਥੋੜੀ ਜਿਹੀ ਗੱਡੀ ਚੱਲੀ ਤੇ ਹੁਣ ਬੜਾ ਵਧੀਆ ਚੱਲ ਰਿਹਾ ਜੀ
1: ਸੋ ਇਹ ਅਸੀਂ ਹੁਣ ਜਿਹੜਾ ਐਗਜੈਕਟਲੀ ਜਿਹੜਾ ਸਮਰ ਕੈਂਪ ਹੈ ਜੀ ਇਸ ਵੇਲੇ
0: ਜੀ
1: ਅਸੀਂ ਗੱਲਬਾਤ ਕਰ ਰਹੇ ਹਾਂ ਇਹ ਕਦੋਂ ਤੋਂ ਸਟਾਰਟ ਹੈ ਜੀ ਰਜਿਸਟ੍ਰੇਸ਼ਨ ਕੀ ਹੈ ਕੈਲਗਰੀ ਦੇ ਵਿੱਚ ਕੈਲਗਰੀ ਚੇਂਜ ਹੋ ਕੇ ਅਸੀਂ ਬੇਸਡ ਸੋ ਇਹਦੇ ਬਾਰੇ ਪ੍ਰੋਪਰ ਇਨਫੋਰਮੇਸ਼ਨ ਹੁਣ ਦੇ ਰਹੀ ਹੈ
0: ਜਦੋਂ ਕੁਲਦੀਪ ਜੀ 2016 ਦੇ ਵਿੱਚ ਕੈਂਪ ਸ਼ੁਰੂ ਕੀਤਾ ਮੈਨੂੰ ਇਹ ਸੀਗਾ ਵੀ ਇਹਨਾਂ ਬੱਚਿਆਂ ਦਾ ਸਕੂਲ ਸਿਸਟਮ ਪੰਜਾਬ ਤੇ ਇੰਡੀਆ ਨੂੰ ਬਿਲਕੁਲ ਵੱਖਰਾ ਹੈ ਮੈਂ ਚੰਡੀਗੜ੍ਹ ਪੜ੍ਹਾਇਆ ਤੇ ਪੰਜਾਬ ਦੇ ਪਿੰਡਾਂ ਵਿੱਚ ਵੀ ਪੜ੍ਹਾਉਣ ਦਾ ਮੌਕਾ ਮਿਲਿਆ ਉੱਥੋਂ ਦਾ ਜਿਹੜਾ ਟੀਚਿੰਗ ਸਟਾਈਲ ਹੈ ਬੱਚਿਆਂ ਦਾ ਉਹ ਚ ਰਿਸਪੋਂਡ ਕਰਨਾ ਹੋਰ ਤਰ੍ਹਾਂ ਹੈ
1: ਵੱਖਰਾ
0: ਇੱਥੇ ਸੱਤਵੀਂ ਅੱਠਵੀਂ ਤੱਕ ਬੱਚੇ ਨੂੰ ਕਹਿੰਦੇ ਵੀ ਫਨ ਆ ਤੇਰਾ ਜੋ ਮਨ ਕਰਦਾ ਨਾ ਉਹ ਕਰ ਤੈਨੂੰ ਦਿਨ ਦੇ ਐਂਡ ਵਿੱਚ ਫਨ ਹੋਇਆ ਟੀਚਰ ਦਾ ਸ਼ਬਦ ਇਹ ਹੁੰਦਾ ਡੂ ਯੂ ਹੈਵ ਫਨ ਤਾਂ ਅਸੀਂ ਮਹਿਸੂਸ ਕੀਤਾ ਵੀ ਇਹਨਾਂ ਦੇ ਨਾਲ ਅਸੀਂ ਥੋੜਾ ਬਹੁਤ ਜੇ ਇਹਨਾਂ ਨੂੰ ਕੁਛ ਸਿਖਾਉਣਾ ਚਾਹੁੰਦੇ ਆ ਨਾ ਇਹਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਕੁਛ ਇਹਨਾਂ ਨੂੰ ਕੰਮ ਦੀਆਂ ਗੱਲਾਂ ਜੇ ਗਿਆਨ ਬੰਨਣਾ ਚਾਹੁੰਦੇ ਆ ਤਾਂ ਇਕੱਲਾ ਗਿਆਨ ਕੰਮ ਨਹੀਂ ਆਉਣਾ ਹੈਗਾ ਇਹਨਾਂ ਨੂੰ ਫਨ ਐਂਟਰਟੇਨਮੈਂਟ ਖੇਡਣਾ ਉਹਦੇ ਨਾਲ ਨਾਲ ਕੁਛ ਗੱਲਾਂ ਸਿਖਾਈਏ ਤਾਂ ਚੀਜ਼ ਸੌਖੀ ਤੋਂ ਇੱਥੇ ਤੱਕ ਪਹੁੰਚ ਸਕਦੀ ਹੈ
1: ਬਿਲਕੁਲ ਸਹੀ
0: ਪਹਿਲੇ ਸਾਲ ਜਿਵੇਂ ਮੈਂ ਤਾਂ ਹੁਣ ਫੋਰ ਐਗਜ਼ਾਮਪਲ ਅਸੀਂ ਭੰਗੜਾ ਪਾਉਣਾ ਚਾਹੁੰਦੇ ਸੀ ਕਲਾਸ ਦੇ ਵਿੱਚ ਭੰਗੜੇ ਦੀ ਜਿਹੜੀ ਸੋਰਸ ਆ ਅਸੀਂ ਸ਼ੁਰੂ ਵਿੱਚ ਬਹੁਤ ਚੁਣੌਤੀਆਂ ਆਈਆਂ ਕਿਉਂਕਿ ਉਹਨਾਂ ਭੰਗੜਿਆਂ ਨੂੰ ਐਂ ਪਤਾ ਲੱਗਿਆ ਵੀ ਸ਼ਾਇਦ ਮੈਂ ਕੋਈ ਆਪਣਾ ਪ੍ਰੋਗਰਾਮ ਲੈ ਕੇ ਆ ਰਿਹਾ ਖੈਰ ਫਿਰ ਅਸੀਂ ਮੈਂ ਇੱਥੋਂ ਤੱਕ ਸੀਮਤ ਰਹਿ ਗਿਆ ਵੀ ਅਸੀਂ ਕਮਿਊਨਿਟੀ ਦੇ ਬੱਚਿਆਂ ਲਈ ਜੀਪੀਐਸ ਬਣਨਾ ਛੇ ਦਿਨਾਂ ਦੇ ਵਿੱਚ ਜਿਵੇਂ ਕਿ ਇਸ ਵਾਰ ਦਾ ਕੈਂਪ 12 ਤੋਂ 17 ਜੁਲਾਈ ਤੱਕ ਹੋ ਰਿਹਾ ਪੰਜ ਛੇ ਦਿਨਾਂ ਦੇ ਵਿੱਚ ਅਸੀਂ ਇੰਨੇ ਕੁ ਕਾਬਲ ਹੋ ਜਾਂਦੇ ਹਾਂ ਕਿ ਇੱਕ ਬੱਚੇ ਦੀ ਰੁਚੀ ਸੁਭਾਅ ਟੇਸਟ ਟੇਲੈਂਟ ਉਹਨੂੰ ਅਸੀਂ ਪਰਖ ਲੈਂਦੇ ਹਾਂ ਜਿਹੜੀ ਸਾਡੀ ਉੱਪਰਲੀ ਟੀਮ ਆ ਉਹ ਸਾਰੇ ਟੀਚਿੰਗ ਨਾਲ ਸੰਬੰਧ ਰੱਖਦੇ ਆ ਅਣਗਿਣਤ ਬੱਚੇ ਆ ਹੀਰ ਸਾਹਿਬ ਵੀ ਜਿਨ੍ਹਾਂ ਨੂੰ ਅਸੀਂ ਪਰਖਿਆ ਦੱਸਿਆ ਵੀ ਇਹ ਬੱਚਾ ਵਧੀਆ ਡਾਂਸ ਵੀ ਕਰ ਸਕਦਾ ਵਧੀਆ ਆਰਟ ਕਰ ਸਕਦਾ ਵਧੀਆ ਮਿਊਜ਼ਿਕ ਕਰ ਸਕਦਾ ਸੌਕਰ ਕਰ ਸਕਦਾ ਔਰ ਨਿਕਲੇ ਕਿ ਕੁਛ ਬੱਚੇ ਇਹੋ ਜਿਹੇ ਆ ਕਿ ਉਹ ਨੈਸ਼ਨਲ ਲੈਵਲ ਤੇ ਮੈਡਲ ਵੀ ਲੈ ਗਏ।
1: ਬਿਲਕੁਲ।
0: ਹੁਣ ਤੁਸੀਂ ਗੱਲ ਕੀਤੀ ਇਸ ਸਾਲ ਦੇ ਕੈਂਪ ਦੀ, 12-17 ਜੁਲਾਈ ਕੈਂਪ ਹੋ ਰਿਹਾ ਜੀ, ਇਹਦੇ ਵਿੱਚ ਉਵੇਂ ਜਿਵੇਂ ਪਹਿਲੇ ਦਿਨ ਦੀ ਜਿਹੜੀ ਸ਼ੁਰੂਆਤ ਹੈ ਐਤਵਾਰ ਨੂੰ 12 ਜੁਲਾਈ ਨੂੰ ਸਪੋਰਟਸ ਮੀਟਿੰਗ ਹੋਏਗੀ, ਉਹਦਾ 6ਵਾਂ ਸਾਲ ਹੈ ਕੈਂਪ ਦੇ ਵਿੱਚ, ਬਾਅਦ ਚ ਐਡ ਕੀਤੀ ਗਈ। ਉਸ ਤੋਂ ਬਾਅਦ ਲਗਾਤਾਰ ਸਕੂਲ ਵਾਂਗੂ ਡੇਲੀ ਕੈਂਪ ਲੱਗੇਗਾ। ਪਹਿਲਾ ਪੀਰੀਅਡ ਮੈਡੀਟੇਸ਼ਨ ਦਾ, ਬੱਚਿਆਂ ਨੂੰ ਮਾਨਸਿਕ ਤੌਰ ਤੇ ਜਿਹੜੀ ਤਕੜਾ ਕਰਨ ਦੀ ਜਿਹੜੀ ਇਹ ਇੱਕ ਐਕਟੀਵਿਟੀ ਕਹਿ ਲਓ, ਉਹਨਾਂ ਦੇ ਮਨ ਚੋਂ ਇਹ ਕੱਢਣਾ ਵੀ ਡਰ, ਭੈ, ਪਾਸ, ਫੇਲ ਜ਼ਿੰਦਗੀ ਦੇ ਵਿੱਚ ਬਹੁਤ ਛੋਟੀਆਂ ਚੀਜ਼ਾਂ ਨੇ, ਤਕੜੇ ਹੋ ਕੇ ਤੁਸੀਂ ਜਦੋਂ ਚੱਲਦੇ ਹੋ ਰਾਹ ਦੇ ਉੱਪਰ ਤਾਂ ਸਫਲਤਾ ਹਮੇਸ਼ਾ ਤੁਹਾਡੇ ਅੱਗੇ ਆਉਂਦੀ ਆ। ਫਿਰ ਜਿਵੇਂ ਆਰਟ ਐਂਡ ਕ੍ਰਾਫਟ ਪੀਰੀਅਡ ਹੈ ਜੀ, ਇੱਕ ਸਪੋਰਟਸ ਦਾ ਪੀਰੀਅਡ ਹੈ, ਇਸ ਤਰ੍ਹਾਂ ਦਿਨ ਦੇ ਵਿੱਚ 4-5 ਪੀਰੀਅਡ ਲੱਗਦੇ ਰਹਿੰਦੇ ਆ। ਫਿਰ ਅਸੀਂ ਕੁਲਦੀਪ ਜੀ ਇੱਕ ਐਕਟੀਵਿਟੀ ਆ ਉਹ ਕਰਾਉਂਦੇ ਹਾਂ ਕਿ ਜਿਹੜੀ ਕੈਂਪ ਦੇ ਵਿੱਚ ਇੱਕ ਵਾਰ ਹੋਏਗੀ, ਜਿਵੇਂ ਕਿ ਫੋਰ ਐਗਜ਼ਾਮਪਲ ਸਪੋਰਟਸ ਮੀਟ ਹੋਗੀ ਜੀ 12 ਤਰੀਕ ਨੂੰ, ਫਿਰ ਇੱਕ ਕੈਰਮ ਟੂਰਨਾਮੈਂਟ ਹੈ, ਸਾਰੇ ਬੱਚੇ ਭੱਜਣਾ ਨਹੀਂ ਪਸੰਦ ਕਰਦੇ, ਅਸੀਂ ਕਿ ਉਹਨਾਂ ਨੂੰ ਕਿਵੇਂ ਰੁਚੀ ਉਹਨਾਂ ਦੀ ਅਸੀਂ ਕੈਪਚਰ ਕਰਨੀ ਆ, ਉਹਨਾਂ ਨੇ ਕੈਰਮ ਲੈ ਕੇ ਆਉਂਦਾ। ਫਿਰ ਅਸੀਂ ਇੱਕ ਚੈਸ ਲੈ ਕੇ ਆਉਂਦੇ ਜੀ।
1: ਅੱਛਾ ਜੀ।
0: ਇਸ ਵਾਰ ਅਸੀਂ ਬੈਡਮਿੰਟਨ ਐਡ ਕਰ ਰਹੇ ਹਾਂ। ਫੀਫਾ ਵਰਲਡ ਕੱਪ ਚੱਲ ਰਿਹਾ।
1: ਬਿਲਕੁਲ, ਉਹਦਾ ਵੀ ਕਰੇਜ਼ ਹੈ,
0: ਪੂਰਾ ਕਰੇਜ਼ ਆ ਜੀ। ਤੇ ਇਸ ਵਾਰ ਅਸੀਂ ਕੀ ਕੀਤਾ ਹੈ, ਸਾਡੇ ਕੋਲ 150 ਬੱਚੇ ਦੀ ਐਂਟਰੀ ਹੋ ਚੁੱਕੀ ਹੈ ਜੀ, ਅਸੀਂ ਉਹਨਾਂ ਦੇ 7-8 ਗਰੁੱਪ ਬਣਾਏ ਆ। ਹਰੇਕ ਗਰੁੱਪ ਦਾ ਨਾਂ ਅਸੀਂ ਪਿਛਲੇ ਸਾਲਾਂ ਦੇ ਵਿੱਚ, ਜਿਵੇਂ ਇੱਥੋਂ ਦਾ ਸਿਸਟਮ ਹੈ ਕੈਨੇਡਾ ਦੇ ਵਿੱਚ, ਅਸੀਂ ਨੇਚਰ ਦੇ ਐਨੀਮਲਸ ਦੇ ਨਾਂ ਤੇ ਰੱਖਦੇ ਰਹੇ, ਪਰ ਅਸੀਂ ਇਸ ਵਾਰ ਉਹ ਸਾਰੇ ਗਰੁੱਪਾਂ ਦੇ ਨਾਮ ਟੀਮਾਂ ਦੇ ਨਾਂ ਤੇ ਰੱਖੇ ਨੇ, ਟੀਮ ਕੈਨੇਡਾ, ਟੀਮ ਬ੍ਰਾਜ਼ੀਲ, ਟੀਮ ਅਰਜਨਟੀਨਾ। ਹੁਣ ਉਸ ਕਰੇਜ਼ ਨੂੰ ਸਿਖਰ ਤੇ ਲਿਆਉਣ ਲਈ ਅਸੀਂ ਸੌਕਰ ਦਾ ਇੱਕ ਕੁਇਜ਼ ਰੱਖਤਾ।
1: ਅੱਛਾ ਜੀ।
0: ਫੀਫਾ ਦੀ ਵੈਬਸਾਈਟ ਤੇ ਬਹੁਤ ਮਟੀਰੀਅਲ ਪਿਆ, ਉਹਦੇ ਬਾਰੇ ਵੀ ਸਾਡੇ ਕੋਲ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਆ ਰਿਹਾ। ਐਂਡ ਹੋਏਗਾ ਜਿਹੜਾ ਹੈ ਉਹ ਹੈ ਟੇਲੈਂਟ ਤੇ ਸ਼ੋਅ ਦੇ ਨਾਲ। ਅਸੀਂ ਮਹਿਸੂਸ ਕਰਦੇ ਹਾਂ ਕਿ ਅਕਸਰ ਪੇਰੈਂਟਸ ਨੂੰ ਇਹ ਲੈਂਦਾ ਕਿ ਮੇਰਾ ਬੱਚਾ ਤਾਂ ਵਧੀਆ ਨੱਚ ਨਹੀਂ ਸਕਦਾ, ਵਧੀਆ ਕੁਛ ਬੋਲ ਨਹੀਂ ਸਕਦਾ, ਵਧੀਆ ਗਾ ਨਹੀਂ ਸਕਦਾ, ਵੀ ਇਹਦੀ ਜਿਹੜੀ ਸਟੇਜ ਤੇ ਜਾਣ ਦੀ ਖੁਆਇਸ਼ ਕਿਵੇਂ ਪੂਰੀ ਹੋ ਸਕਦੀ ਹੈ, ਉਹ ਅਸੀਂ ਪੂਰੀ ਕਰਦੇ ਹਾਂ। ਜਿਸ ਤਰ੍ਹਾਂ ਦਾ, ਜਿਸ ਲੈਵਲ ਦਾ, ਜਿਵੇਂ ਤਾਰੇ ਜ਼ਮੀਨ ਪਰ ਮੂਵੀ ਆਈ ਸੀ, ਤੁਸੀਂ ਇਹ ਨਾ ਕਹੋ ਕਿ ਮੇਰਾ ਬੱਚਾ ਜੀ ਇਹ ਪਿੱਛੇ ਰਹਿ ਗਿਆ ਜਾਂ ਇਹ ਤਾਂ ਕੁਛ ਹੋਇਆ ਨਹੀਂ। ਅਸੀਂ ਲਗਭਗ ਹਰੇਕ ਬੱਚੇ ਨੂੰ ਸਟੇਜ ਦੇ ਉੱਪਰ ਚਾੜ ਦਿੰਦੇ ਹਾਂ, ਇੰਡੀਵਿਜੁਅਲੀ ਵੀ, ਟੀਮ ਦੇ ਤੌਰ ਤੇ ਵੀ।
1: ਬਹੁਤ ਸ਼ੁਕਰੀਆ ਜੀ ਗਰੇਵਾਲ ਸਾਹਿਬ। ਔਰ
2: ਸਨ ਜੀ ਸੁਖਬੀਰ ਗਰੇਵਾਲ ਜੀ, ਜੋ ਕਿ ਯੰਗਸਤਾਨ ਕੈਂਪ ਲਾਉਂਦੇ ਨੇ ਹਰ ਸਾਲ। ਤੁਸੀਂ ਅਗਰ ਆਪਣੇ ਬੱਚਿਆਂ ਨੂੰ ਯੰਗਸਤਾਨ ਦੇ ਵਿੱਚ ਐਨਰੋਲ ਕਰਨਾ ਚਾਹੁੰਦੇ ਹੋ ਤੇ ਸੁਖਬੀਰ ਗਰੇਵਾਲ ਹੋਰਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ। ਕੋਆਰਡੀਨੇਟਰ ਨੇ ਸੁਖਬੀਰ ਗਰੇਵਾਲ ਹੋਰੇ, ਤੇ ਬੜਾ ਵੱਡਾ ਉਪਰਾਲਾ ਉਹਨਾਂ ਵੱਲੋਂ ਕੀਤਾ ਜਾਂਦਾ। ਉਹਨਾਂ ਦਾ ਫੋਨ ਨੰਬਰ ਹੈ ਜੀ 403-402-0770, 403-402-0770। ਸੁਖਬੀਰ ਗਰੇਵਾਲ ਯੰਗਸਤਾਨ ਬੱਚਿਆਂ ਦੇ ਵਾਸਤੇ, ਜਿਹਦੇ ਬਾਰੇ ਅਸੀਂ ਗੱਲਬਾਤ ਪੇਸ਼ ਕੀਤੀ। ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਜਿਹੜੇ ਸੋਸ਼ਲ ਮੀਡੀਆ ਐਵੀਨਿਊਜ਼ ਨੇ ਉਹਨਾਂ ਦੇ ਥਰੂ ਆਹ ਗੱਲਬਾਤ ਵੀ, ਸੁਨੇਹਾ ਤੇ ਨਾਲ ਬੱਚਿਆਂ ਦੁਆਰਾ ਪੇਸ਼ ਕੀਤੀਆਂ ਆਈਟਮਸ, ਇਹਨਾਂ ਨੂੰ ਅਸੀਂ ਅਪਲੋਡ ਕਰਾਂਗੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ, ਦਿਨਾਂ ਦੇ ਵਿੱਚ। ਸੋ ਤੁਸੀਂ ਜ਼ਰੂਰ ਉਹਨੂੰ ਵੀ ਪਿਆਰ ਦੇਣਾ, ਬੱਚੇ ਕਿੰਨੀ ਮਿਹਨਤ ਕਰ ਰਹੇ ਨੇ ਤੇ ਜੁੜਨ ਦੀ ਕੋਸ਼ਿਸ਼ ਹੈ, ਮਾਪਿਆਂ ਨੂੰ ਵੀ ਸ਼ਾਬਾਸ਼ ਹੈ। ਸੋ ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ। ਹੋਈਆਂ ਭੁੱਲਾਂ ਚੁੱਕਾਂ ਲਿਖਵਾਂ ਕੁਝ ਪਲਾਂ ਦੇ ਵਿੱਚ ਸਵਲੀਨ ਕੁਝ ਜਸਰ ਪ੍ਰੋਗਰਾਮ ਪੇਸ਼ ਕਰਨਗੇ ਤੇ ਬੀਨੂੰ ਖੇਲੋਂ ਹੋਰਾਂ ਦੇ ਨਾਲ ਗੱਲਬਾਤ ਜਿਹੜੀ ਹੈ ਪੇਸ਼ ਕੀਤੀ ਜਾਵੇਗੀ। ਸਤਿ ਸ਼੍ਰੀ ਅਕਾਲ ਜੀ।